வெளி எஃப்எம் தே மேஹ பிக்கி சிங் லக்கி ஹேஸ் த ப்ரோக்ராம் கல்லா சோகல் ਹਸੀ ਪੰਛੀ ਤੁਹਾਡਾ ਲੋਕਲ ਰੇਡੀਓ ਸਟੇਸ਼ਨ ਪਲੈਂਟੀ ਵੈਲੀ ਦੀਆਂ ਖੂਬਸੂਰਤ ਵਾਦੀਆਂ ਦੇ ਵਿੱਚ ਤੁਸੀਂ ਇਸ ਪ੍ਰੋਗਰਾਮ ਨੂੰ 88.6 FM ਤੇ ਸੁਣ ਸਕਦੇ ਜੇ ਇਸ ਤੋਂ ਬਾਅਦ ਇਸ ਨੂੰ pvfm.org.au ਤੇ ਇਸ ਦੀਆਂ ਰੇਡੀਓ ਪੋਡਕਾਸਟ ਤੁਸੀਂ ਸਹਿਜੇ ਹੀ ਸੁਣ ਸਕਦੇ ਜੇ ਗੱਲਾਂ ਚੋਂ ਗੱਲ ਪਲੈਂਟੀ ਵੈਲੀ FM ਤੇ ਬਹੁ ਕੌਮੀ ਬਹੁ ਸੱਭਿਆਚਾਰਕ ਪ੍ਰੋਗਰਾਮ ਹੁੰਦੇ ਨੇ ਉਹਨਾਂ ਦੇ ਵਿੱਚ ਇਹ ਪੰਜਾਬੀ ਦਾ ਇਕਲੌਤਾ ਪ੍ਰੋਗਰਾਮ ਹਰ ਮੰਗਲਵਾਰ ਸ਼ਾਮੀ 6 ਤੋਂ 8 ਵਜੇ ਤੁਹਾਡੇ ਰੂਬਰੂ ਹੁੰਦਾ ਹੈ ਗੱਲਾਂ 'ਚੋਂ ਗੱਲ ਦੇ ਵਿੱਚ ਅਸੀਂ ਹਰ ਉਹ ਗੱਲ ਕਰਨੀ ਚਾਹੁੰਦੇ ਹਾਂ ਜੋ ਅਸੀਂ ਪਰਿਵਾਰ 'ਚ ਬੈਠ ਕੇ ਕਰ ਸਕਦੇ ਹਾਂ ਗੱਲਾਂ ਜੋ ਸਾਡੇ ਜ਼ਹਿਨ ਵਿੱਚ ਨੇ ਗੱਲਾਂ ਜੋ ਕੀਤੀਆਂ ਜਾਣੀਆਂ ਚਾਹੀਦੀਆਂ ਨੇ ਵਿਚਾਰ ਜੋ ਸਾਂਝੇ ਕਰਕੇ ਸਾਨੂੰ ਖੁਸ਼ੀ ਮਿਲਦੀ ਹੈ ਗੱਲਾਂ ਸੋਹਣੇ ਦੇਸ਼ ਪੰਜਾਬ ਦੀਆਂ ਜਿਸ ਨੂੰ ਛੱਡ ਅਸੀਂ ਪਰਦੇਸੀ ਹੋਏ ਹਾਂ ਪੰਜਾਬ ਦੀ ਗੱਲ ਤੁਰੀ ਹੈ ਅੱਜ ਜਿਵੇਂ ਕਿ ਇੱਥੇ 28 ਜੁਲਾਈ ਹੈ ਅਤੇ ਜੇ ਅਸੀਂ ਨਾਨਕਸ਼ਾਹੀ ਕੈਲੰਡਰ ਦੇ ਹਿਸਾਬ ਨਾਲ ਵੇਖੀਏ ਤਾਂ ਸਾਡਾ ਹਾੜ ਦਾ ਮਹੀਨਾ ਹੈ ਅਤੇ ਹਾੜ ਦੇ ਮਹੀਨੇ ਦੇ ਵਿੱਚ ਅਸੀਂ ਉੱਥੇ ਮੌਸਮ ਗਰਮੀ ਭਰਿਆ ਹੁੰਦਾ ਹੈ ਇਹ ਮੌਸਮ ਇਹ ਮਹੀਨੇ ਦਾ ਸਾਡੇ ਵਿਚਾਰ ਸਾਡੇ ਸਮਾਜ ਸਾਡੇ ਸਾਰੇ ਪਾਸੇ ਸਾਡੀ ਸੋਚਣੀ ਦੇ ਵਿੱਚ ਵੱਡਾ ਅਸਰ ਕਰਦਾ ਹੈ ਇਸ ਤੋਂ ਪਹਿਲਾਂ ਕਿ ਅਸੀਂ ਇਸ ਪ੍ਰੋਗਰਾਮ ਦੀ ਅੱਜ ਦੀ ਸ਼ਾਮ ਤੁਹਾਡੇ ਨਾਲ ਸਾਂਝੀ ਕਰੀਏ ਪ੍ਰੋਗਰਾਮ ਦੇ ਪਹਿਲੇ ਸੈਗਮੈਂਟ ਦੇ ਵਿੱਚ ਜਿੱਥੇ ਅਸੀਂ ਜ਼ਿੰਦਗੀ ਜਿਉਣ ਦੀਆਂ ਗੱਲਾਂ ਉਹ ਵਿਚਾਰ ਦਰਸ਼ਨ ਸ਼ਾਸਤਰ ਜਿੱਥੋਂ ਸਾਨੂੰ ਗਿਆਨ ਮਿਲਦਾ ਹੈ ਕੁਛ ਵਿਚਾਰ ਕੁਛ ਗੱਲਾਂ ਸਾਂਝੀਆਂ ਕਰਦੇ ਹਾਂ ਪਹਿਲਾ ਨਾਂ ਉਸ ਰੱਬ ਦਾ ਜਿਸ ਦਾ ਜ਼ੋਰ ਜਵਾਬ ਕੋਈ ਨਾ ਜਿਸ ਦੀਆਂ ਰਹਿਮਤਾਂ ਬਖਸ਼ਿਸ਼ਾਂ ਦਾ ਹਿਸਾਬ ਵੀ ਕੋਈ ਨਾ ਵੇਖਣ ਸੁਣਨ ਵਾਲਿਆਂ ਦੀ ਖੈਰ ਮੰਗਦਾ ਨਾਲੇ ਕਰਾਂ ਅਰਦਾਸ ਸਰਬਤ ਦੇ ਭਲੇ ਦੀ ਗੁਰਬਾਣੀ ਦਾ ਇਹ ਸ਼ਬਦ ਸਰਵਣ ਕਰਦੇ ਹਾਂ ਅਤੇ ਫਿਰ ਤੁਹਾਡੇ ਨਾਲ ਅੱਜ ਦੀ ਸ਼ਾਮ ਅਗਲੇ 2 ਘੰਟੇ ਤੱਕ ਗੱਲਾਂ ਬਾਤਾਂ ਕਰਦੇ ਹਾਂ

साधो मन का मान त्यागो। गुरबाणी का यह शब्द तुसी सुनया, काम क्रोध संगत तुरजन की ताते अहनस भागो। साड़ी इस भज नठ वाली जिंदगी दे विच, साड़ी इस रूहानी पड़ा नू असी किते भुल जाने हैं। मन का माण, मन का त्याग, वह हौमे, वह ईरखा, वह काम क्रोध जो साढ़े अंदर है, उन्हों त्यागण की दिशा निर्देश सानू गुरबाणी तो मिलती है। काम क्रोध संगत दुर्जन की ताके अहनस भागो। असी जिस तरह के लोगों के रहने हैं, आले दुआले की संगत का साढ़े ते बहुत वड्डा प्रभाव पैंदा है। हुण संगत करन लई जरूरी नहीं कि साढ़े लागे होवे, संगत करन लई साढ़े हाथ दे विच फड़िया एक फोन ही बहुत है। असी आले दुआले विच किस तरह के विचार सुनते हैं, किस तरह के ख्याल सानू सौण तो पहला प्रभावित करते हैं, किस तरह के लोगों दी गल्लां असी सुनते हैं, किस तरह दी पोस्टां असी पढ़ते हैं, किस तरह के कमेंट असी दिंदे हैं। साडे आले दुआले डिजिटल जाल सानू प्रभावित करता है, तो वह संगत, वह साथ, वह आला दुआला असी फुला महका भरया रखना है, या असी उन्होंने लोगों के विचार सुनने ने जिन्हों असी कभी कभी वेखना भी पसंद नहीं करते, तो कभी कभी साड़ी उन्होंने असहमति होती है। एक बड़ी मनोविज्ञानिक अवस्था यह होंगी है जिदे असी ये सोचते विचारते हैं कि आखिर क्यों असी अजक सोशल मीडिया से हर कू जस्टिफाई करने की गल करते हैं। साधो मन का मान त्यागो। छोटिया छोटिया गलों के असी माण करके बह जाने, छोटिया छोटिया गलों के सानू अंदरों साड़ी हौमे नू पट्ठे पेंदे ने, साढ़े हंकार की पीड़ अगे वधदी है। सानू नींद नहीं आती, सानू सौण नहीं दिता जाता। इस जिंदगी एक रेस है, असी बदोबदी उस रेस दे विच एक टुटे दरिया विच बदोबदी धकेल दिते जाने हैं, तो फिर असी छटपटाउंदे होए भी, ना चाहुंदिया होया भी, असी उस दौड़ अन्नी दौड़ का हिस्सा बन जाने हैं। की होवेगा जे साढ़े को एक वड्डा सुपनिया का घर नहीं होवेगा, की होवेगा जे साढ़े को एक उच्च ब्रांडड कार नहीं होवेगी। मैनू सौन लगे दस्या जाता है कि बंदा तां पछाणिया जाता है जे उहदी जुत्ती ते घड़ी वधिया होवे। साढ़े मन दे अंदर यह विश्वास घर घर जाता है, मैं औखा होवां सौखा होवां, मैं हजारां लखां रुपये खर्च के मेहनत की कमाई के डालर खर्च के मैं उस साजो समान लैना है, तो अपने व्डे होने का भरम पालना है। यह हंकार सानू जीन नहीं दिता, यह हंकार सानू कुछ ना कुछ बनाने की कोशिश करता है। जबकि साढ़े बाबे, साढ़े गुरु, साढ़े दर्शन फिलोसफी, दर्शन ज्ञान यही दिता है कि बंदा तो जीरो है, शून्य तो आगे कुछ भी नहीं है। फिर भी असी अपनी इस बनाई रती दुनिया नू, इन्हां खाशां दे समुंदर नू पा जाना ही अपना जीवन समझते हैं। हौमे दीर्घ रोग है, तो इदां दा बहुत सारा ज्ञान, बहुत सारी कह लिए भी दिशा निर्देश, बहुत सारे विचार सानू इधर उधर देखने मिलते हैं। पर कि असी कभी कभी अक्सर इन्होंने विचारों ना सहमत हो जाने, जी इन विचारों तो दूर रहने। ये जग है सच्चे की कोठड़ी, सच्चे का विचवास, तर तो पाए तरी धर्मशाला, कह कबीर जिस उधर तिस माया। गुरबाणी दे विच माया, माया मोहनी, इनू कई रूपां दे विच वेख्या जा सकता है। माया
ਇਹ ਜਗ ਤਮਾਸ਼ਾ ਹੈ ਇਹ ਮਾਇਆ ਜਿਤ ਹਰ ਵਿਸਰੇ ਮੋਪ ਉਪਜੇ ਪਾਈ ਦੂਜਾ ਲਾਇਆ ਮਾਇਆ ਕਿਸ ਨੂੰ ਆਖੀਏ ਕਿਆ ਮਾਇਆ ਕਰਮ ਕਮਾਇਆ ਦੁੱਖ ਸੁੱਖ ਇਹ ਜਿਉ ਬੁੱਧ ਹੈ ਹਉਮੇ ਕਰਮ ਕਮਾਇਆ ਬਿੜ ਸਭ ਦੇ ਭਰਮ ਨਾ ਚੁਕਾਈ ਨਾ ਵਿੱਚ ਹਉਮੇ ਜਾਈ ਸ਼ਬਦ ਸ਼ਾਇਦ ਸਾਡੀ ਮਨੁੱਖ ਹੋਣੀ ਦਾ ਸਭ ਤੋਂ ਵੱਡਾ ਉਪਕਾਰ ਹੈ ਅਤੇ ਸ਼ਬਦ ਦੇ ਨਾਲ ਵਿਚਾਰ ਅਤੇ ਵਿਚਾਰ ਦੇ ਨਾਲ ਧਿਆਨ ਅਤੇ ਅੰਦਰੋਂ ਰੂਹਾਨੀਅਤ ਦੀ ਪੌੜੀ ਚੜ੍ਹਨ ਲਈ ਸਾਨੂੰ ਰਾਹ ਮਿਲਦਾ ਹੈ ਮਾਇਆ ਛਲ ਹੈ ਧੋਖਾ ਹੈ ਮਾਇਆ ਧਰੋਹ ਹੈ ਪੰਜ ਦੂਤਾਂ ਦਾ ਇਸ ਸੰਸਾਰ ਦਾ ਸਿੱਧਾ ਸੰਬੰਧ ਮਾਇਆ ਨਾਲ ਹੈ ਪੰਜ ਦੂਤ ਜਿਨ੍ਹਾਂ ਨੂੰ ਕਹਿ ਲਓ ਪੰਜ ਬੁਰੇ ਕਰਮ ਕਾਮ ਕ੍ਰੋਧ ਲੋਭ ਮੋਹ ਅਹੰਕਾਰ ਇਹ ਮੁੱਢਲੇ ਸਰੋਤ ਨੇ ਪਰ ਇਹਨਾਂ ਦਾ ਮਨਮੁੱਖ ਮਨੁੱਖ ਦਾ ਗੁਰਮਤਿ ਤੱਕ ਦੇ ਸਫ਼ਰ ਦਾ ਸਾਰਾ ਵੱਡਾ ਜਾਲ ਬੁਣਿਆ ਹੋਇਆ ਹੈ ਸੋ ਇਸ ਚੀਜ਼ ਨੂੰ ਇਸ ਰਸਤੇ ਨੂੰ ਇਸ ਵਿਚਾਰ ਨੂੰ ਸਭ ਕੁਛ ਰੱਖ ਕੇ ਸਾਨੂੰ ਦਿਸ਼ਾ ਨਿਰਦੇਸ਼ ਮਿਲਦੇ ਨੇ ਮਾਧੋ ਮਨ ਕਾ ਵਿਚਾਰ ਤਿਆਗੋ ਇਹ ਗੱਲ ਸਿਰਫ ਸ਼ਬਦ ਤੱਕ ਨਹੀਂ ਰਹਿਣੀ ਇਹ ਗੱਲ ਸਾਡੇ ਅੰਦਰਲੇ ਵਿਚਾਰਾਂ ਤੱਕ ਨਹੀਂ ਰਹਿਣੀ ਇਹ ਗੱਲ ਸਾਡੇ ਅੰਦਰਲੀ ਜੀਵਨ ਨੂੰ ਵਧੀਆ ਬਣਾਉਣ ਲਈ ਜੀਵਨ ਨੂੰ ਸੌਖਾ ਬਣਾਉਣ ਲਈ ਵਧੀਆ ਵੀ ਨਹੀਂ ਮੈਂ ਕਹਿੰਦਾ ਸੌਖਾ ਬਣਾਉਣ ਲਈ ਸਾਨੂੰ ਕਈ ਰਸਤੇ ਦੱਸੇ ਗਏ ਨੇ ਕਈ ਗੁੰਝਲਾਂ ਨੇ ਮੇਰੇ ਮਨ ਦੇ ਵਿੱਚ ਵੀ ਜੋ ਮੈਂ ਸਮਝਦਾ ਵਿਚਾਰ ਕੇ ਗੱਲਬਾਤ ਕਰਕੇ ਤੁਹਾਡੇ ਨਾਲ ਸੌਖੇ ਰਾਹ ਲੱਭੇ ਜਾਂਦੇ ਨੇ ਸਦਕੇ ਜਾਣਾ ਮੈਂ ਉਹਨਾਂ ਸੱਜਣਾ ਮਿੱਤਰਾਂ ਪਿਆਰਿਆਂ ਦੇ ਜੋ ਸਾਨੂੰ ਇਸ ਹਨੇਰੀ ਗੁਫਾ ਦੇ ਵਿੱਚ ਇੱਕ ਚਾਨਣ ਦਾ ਦੀਵਾ ਬਣ ਕੇ ਆਉਂਦੇ ਨੇ ਅੱਗੇ ਰਾਹ ਵਿਖਾਉਂਦੇ ਨੇ ਤੋ ਅੱਗੇ ਰਾਹ ਸਾਨੂੰ ਆਲੇ ਦੁਆਲੇ ਤੋਂ ਕਈ ਵਾਰੀ ਗੀਤਾਂ ਤੋਂ ਕਈ ਵਾਰੀ ਗੁਰਬਾਣੀ ਦੇ ਬੋਲਾਂ ਤੋਂ ਕਈ ਵਾਰੀ ਸੱਜਣਾਂ ਦੀ ਕਹੀ ਇੱਕ ਗੱਲ ਤੋਂ ਕਈ ਵਾਰੀ ਇੱਕ ਵਿਚਾਰ ਤੋਂ ਵੀ ਮਿਲ ਜਾਂਦਾ ਹੈ ਬੱਚੇ ਵੀ ਸਾਨੂੰ ਬਹੁਤ ਸਾਰਾ ਸਬਕ ਦਿੰਦੇ ਨੇ ਆਲੇ ਦੁਆਲੇ ਦੇ ਰਹਿੰਦੇ ਜਾਨਵਰ ਵੀ ਸਾਨੂੰ ਬਹੁਤ ਵਧੀਆ ਸਬਕ ਦਿੰਦੇ ਨੇ ਜ਼ਿੰਦਗੀ ਠਹਿਰਾਓ ਦਾ ਨਾਂ ਹੈ ਅਤੇ ਇਸ ਠਹਿਰਾਓ ਵਿੱਚ ਹੀ ਜਦੋਂ ਅਸੀਂ ਗੱਲਾਂ ਕਰਦੇ ਹਾਂ ਤਾਂ ਆਪਣੇ ਆਪ ਨੂੰ ਗਵਾ ਦਿੰਦੇ ਹਾਂ ਬਹੁਤ ਛੋਟਾ ਜਿਹਾ ਮਨੁੱਖ ਰਹਿ ਜਾਂਦਾ ਹੈ ਦੁੱਖ ਸੁੱਖ ਦੋਵੇਂ ਇੱਕ ਰੋਜ਼ਾਨੇ ਇਹੋ ਸ਼ਬਦ ਦੇ ਵਿੱਚ ਗੁਰੂ ਤੇਗ ਬਹਾਦਰ ਸਾਹਿਬ ਨੇ ਸਾਨੂੰ ਹੁਕਮ ਬਖਸ਼ਿਆ ਹੈ ਅਤੇ ਬੜਾ ਔਖਾ ਹੁੰਦਾ ਹੈ ਖਾਸ ਤੌਰ 'ਤੇ ਜਦੋਂ ਅਸੀਂ ਬਹੁਤ ਵੱਡੀਆਂ ਸੈਲੀਬ੍ਰੇਸ਼ਨਾਂ ਕਰਦੇ ਹਾਂ ਸੁੱਖ ਨੂੰ ਮਨਾਉਣ ਲਈ ਅਤੇ ਕਈ ਵਾਰੀ ਉੱਡੇ ਵੱਡੇ ਸਾਨੂੰ ਦੁੱਖ ਹੁੰਦੇ ਆ ਅਤੇ ਅਸੀਂ ਇੱਕ ਬੰਦ ਹਨੇਰੇ ਕਮਰੇ ਵਿੱਚ ਚੁੱਪ ਕੇ ਬਹਿ ਜਾਂਦੇ ਹਾਂ ਹਉਮੇ ਜੇ ਬੁੱਝ ਲਿਆ ਤਾਂ ਕਾਬੂ ਹੈ ਆਸਾ ਦੀ ਵਾਰ ਦੇ ਵਿੱਚ ਅਕਸਰ ਇਹ ਸ਼ਬਦ ਸਾਨੂੰ ਸੁਣਦਾ ਹੈ ਹਉ ਵਿੱਚ ਆਇਆ ਹਉ ਵਿੱਚ ਗਿਆ ਹਉ ਵਿੱਚ ਦੇ ਜੰਮ ਕੇ ਹਉ ਵਿੱਚ ਮੋਆ ਸਾਰੀ ਜ਼ਿੰਦਗੀ ਇਸ ਹਉਮੇ ਵਿੱਚ ਹੀ ਜੀਵਨ ਮਰਨ ਦੇ ਚੱਕਰ 'ਚ ਪੈ ਗਿਆ ਐ ਮਨੁੱਖ ਤੂੰ ਕੀ ਖੱਟਿਆ ਗੱਲਾਂ 'ਚੋਂ ਗੱਲ ਦੇ ਇਸ ਪ੍ਰੋਗਰਾਮ ਦੇ ਵਿੱਚ ਤੁਹਾਡਾ ਸ਼ੁਕਰਗੁਜ਼ਾਰ ਕਿ ਤੁਸੀਂ ਮੇਰੇ ਨਾਲ ਹੁਣ ਤੱਕ ਸਾਂਝ ਪਾਈ ਹੈ ਅਤੇ ਗੱਲ ਜਿੱਥੇ ਚੱਲ ਰਹੀ ਹੈ ਅਗਲਾ ਪੜਾਅ ਪ੍ਰੋਗਰਾਮ ਦਾ ਵਧਾਉਂਦੇ ਹਾਂ ਅਤੇ ਫਿਰ ਜਿਵੇਂ ਕਿ ਮੈਂ ਅਕਸਰ ਉਹ ਗੀਤ ਇੱਥੇ ਸੁਣਾਉਂਦਾ ਰਹਿੰਦਾ ਅਤੇ ਮੈਨੂੰ ਬਹੁਤ ਨੇੜੇ ਆ ਈਗੋ

ਜਿਵੇਂ ਮੈਂ ਅੱਜ ਜੋ ਗੱਲ ਪ੍ਰੋਗਰਾਮ ਦੇ ਸ਼ੁਰੂ ਵਿੱਚ ਕੀਤੀ ਤੇ ਮਕਸਦ ਉਹਦਾ ਇਹੀ ਸੀ ਕਿ ਇਸ ਸ੍ਰਿਸ਼ਟੀ ਦੇ ਵਿੱਚ ਇਸ ਕੁਦਰਤ ਦੀ ਗੋਦੀ ਦੇ ਵਿੱਚ ਜਿੱਥੇ ਅਸੀਂ ਬੈਠੇ ਹਾਂ ਉੱਥੋਂ ਕੁਰਬਾਨ ਹੋਣ ਨੂੰ ਜੀ ਕਰਦਾ ਹੈ ਤੇ ਕੁਰਬਾਨ ਹੋ ਕੇ ਜਦੋਂ ਅਸੀਂ ਗੱਲ ਕਰਦੇ ਹਾਂ ਸਾਡਾ ਕਿਸੇ ਇੱਕ ਸ਼ੈਅ 'ਤੇ ਮਾਣ ਕਰਨ ਨੂੰ ਜੀ ਨਹੀਂ ਕਰਦਾ ਕੁਰਬਾਨ ਹੋਣ ਦਾ ਮਤਲਬ ਆ ਕਿ ਅਸੀਂ ਸੱਚ ਦੇ ਸਫ਼ਰ 'ਤੇ ਟੁਰੀਏ ਅਤੇ ਸਫ਼ਰ ਵਿੱਚ ਹੀ ਰਾਜ਼ੀਏ ਅਤੇ ਦੁਨੀਆ ਛੱਡਣ ਦਾ ਸਾਨੂੰ ਝੋਰਾ ਨਾ ਹੋਵੇ ਦੁਨੀਆ ਛੱਡਣ ਤੋਂ ਪਹਿਲਾਂ ਸਾਨੂੰ ਇਹਨਾਂ ਪਿਆਰ ਚੀਜ਼ਾਂ ਨਾਲ ਪਿਆਰ ਉਹ ਗੱਲਾਂ ਨਾਲ ਜਿਹਨੂੰ ਅਸੀਂ ਛੋਟੀ ਛੋਟੀਆਂ ਆਪਣੀ ਪਛਾਣ ਆਪਣੀ ਹੋਂਦ ਦਾ ਅਸਰ ਬਣਾ ਲੈਂਦੇ ਹਾਂ ਉਹਨਾਂ ਨੂੰ ਛੱਡਣਾ ਬਣਦਾ ਪ੍ਰੋਗਰਾਮ 'ਤੇ ਆਉਣ ਤੋਂ ਪਹਿਲਾਂ ਮੈਂ ਆਪਣੇ ਇੱਕ ਸੱਜਣ ਮਿੱਤਰ ਹੋਣਾਂ ਨਾਲ ਗੱਲ ਕਰ ਰਿਹਾ ਸੀ ਕਿ ਮੈਨੂੰ ਥੋੜ੍ਹਾ ਜਿਹਾ ਪ੍ਰੋਗਰਾਮ ਦੇ ਵਿੱਚ ਚਾਨਣ ਪਾਓ ਕਿ ਜ਼ਿੰਦਗੀ ਜਿਉਣ ਲਈ ਅਸੀਂ ਕੰਮ ਤਾਂ ਬਹੁਤ ਕਰਦੇ ਹਾਂ ਪਰ ਕਈ ਵਾਰੀ ਸਾਨੂੰ ਪ੍ਰੋਗਰਾਮ ਨੂੰ ਵਿੱਚ ਕਈ ਵਾਰੀ ਕੰਮ ਕਰਨ ਲੱਗੇ ਸਾਨੂੰ ਸਹੀ ਦਿਸ਼ਾ ਨਿਰਦੇਸ਼ ਨਹੀਂ ਮਿਲਦੇ ਅਤੇ ਉਹ ਉਹਨਾਂ ਦਾ ਮਕਸਦ ਇਹ ਵੀ ਸੀਗਾ ਕਿ ਤੁਸੀਂ ਕੀ ਜਾਣਨਾ ਚਾਹੁੰਦੇ ਹਾਂ ਮੈਂ ਦਰਅਸਲ ਇਹ ਜਾਣਨਾ ਚਾਹੁੰਦਾ ਸੀਗਾ ਕਿ ਮੇਰੀਆਂ ਨਜ਼ਰਾਂ ਦੇ ਵਿੱਚ ਹਉਮੇ ਜਿਹਨੂੰ ਆਪਾਂ ਈਗੋ ਕਹਿ ਸਕਦੇ ਹਾਂ ਅਤੇ ਦੂਜੇ ਪਾਸੇ ਜਿਹੜੀ ਅਣਖ ਆ ਉਹਦੇ ਵਿੱਚ ਕੀ ਫਰਕ ਆ ਅਤੇ ਉਹਨਾਂ ਨੇ ਬੜੇ ਸਪਸ਼ਟ ਅਤੇ ਸਿੱਧੇ ਲਫਜ਼ਾਂ 'ਚ ਸਮਝਾ ਦਿੱਤਾ ਹਉਮੇ ਤਾਂ ਸਾਡੀ ਈਗੋ ਹੈ ਹਉਮੇ ਸਾਡਾ ਗੁੱਸਾ ਆ ਹਉਮੇ ਸਾਡਾ ਕ੍ਰੋਧ ਆ ਹਉਮੇ ਸਾਡਾ ਮੁਕਾਬਲਾ ਆ ਅਣਖ ਸਾਡੀ ਸੈਲਫ ਅਸਟੀਮ ਆ ਹੁਣ ਇਹ ਬੜੀ ਇੱਕ ਬਰੀਕ ਚੀਜ਼ ਤੰਦ ਆ ਮੈਂ ਜਦੋਂ ਕਈ ਵਾਰੀ ਸੋਚਦਾ ਕਿ ਆਪਣੀ ਸੈਲਫ ਅਸਟੀਮ ਕਿੱਥੋਂ ਤੱਕ ਰੱਖਣੀ ਹੈ ਆਪਣੀ ਅਣਖ ਕਿੱਥੋਂ ਤੱਕ ਰੱਖਣੀ ਹੈ ਕਿ ਸਾਡੀ ਬਾਹਰੀ ਦਿੱਖ ਦਿਖਾਵਾ ਇਹ ਪ੍ਰਗਟਾਓ ਸਾਡਾ ਹੋਂਦ ਸਾਡੀ ਅਣਖ ਦਾ ਨਾਮ ਹੈ ਮੈਂ ਕਿਸ ਤੋਂ ਕੁਰਬਾਨ ਜਾਣਾ ਹੈ ਅਤੇ ਕਿਸ ਤੋਂ ਕੁਰਬਾਨ ਨਹੀਂ ਹੋਣਾ ਅਕਸਰ ਅਸੀਂ ਪਰਦੇਸਾਂ ਵਿੱਚ ਆ ਕੇ ਇਹਨਾਂ ਮੁਲਕ ਦੇ ਵਿੱਚ ਆ ਕੇ ਆਪਣੀ ਦਿੱਖ ਪ੍ਰਤੀ ਕੁਛ ਜ਼ਿਆਦਾ ਸੰਜੀਦਾ ਹੋ ਜਾਂਦੇ ਹਾਂ ਖਾਸ ਤੌਰ 'ਤੇ ਮੇਰੇ ਵਰਗਾ ਬੰਦਾ ਜਦੋਂ ਆਪਣਾ ਬ੍ਰੈਂਡ ਸਿਰ 'ਤੇ ਕੈਰੀ ਕਰਦਾ ਹੈ ਤਾਂ ਬਹੁਤ ਸਾਰੇ ਲੋਕ ਇਹ ਸਵਾਲ ਪੁੱਛਦੇ ਵੀ ਨੇ ਕਿ ਤੂੰ ਪੱਗ ਬੰਨ੍ਹ ਕੇ ਤੁਰਿਆ ਫਿਰਦਾ ਹੁਣ ਕੋਈ ਇੱਕ ਪਰਦੇਸੀ ਮੁਲਕ ਦੇ ਵਿੱਚ ਆ ਕੇ ਭੀੜ ਦੇ ਵਿੱਚੋਂ ਤੁਹਾਨੂੰ ਵੱਖਰਾ ਵੇਖ ਕੇ ਬਿਲਕੁਲ ਇੱਕ ਵੱਖਰੀ ਪਛਾਣ ਨਾਲ ਤੁਸੀਂ ਆਪਣੇ ਆਪ ਨੂੰ ਕਿਵੇਂ ਰੱਖਦੇ ਹਾਂ ਕਿਵੇਂ ਮੇਨਟੇਨ ਰੱਖਦੇ ਹਾਂ ਕਿਵੇਂ ਆਪਣੇ ਆਪ ਨੂੰ ਬਣਾ ਸਵਾਰ ਕੇ ਰੱਖਦੇ ਹਾਂ ਅਤੇ ਮੈਂ ਸਮਝਦਾ ਇਸ ਤੋਂ ਪਹਿਲਾਂ ਜਦੋਂ 100, 50, 40 ਬੰਦਿਆਂ ਦੇ ਵਿੱਚ ਤੁਸੀਂ ਵੱਖਰੇ ਖਲੋਨੇ ਹਾਂ ਅਤੇ ਸਭ ਤੋਂ ਵੱਡਾ ਸਵਾਲ ਸਾਡੇ ਸਾਹਮਣੇ ਸਾਡੀ ਹੋਂਦ ਅਤੇ ਸਾਡੀ ਜ਼ਿੰਮੇਵਾਰੀ ਦਾ ਆਉਂਦਾ ਹੈ ਸਮਾਜ ਦੇ ਵਿੱਚ ਦੂਰੋਂ ਇੱਕ ਪੱਗ ਬੰਨੀ ਬੰਦਾ ਉਹਦਾ ਨਾਂ ਪਤਾ ਭਾਵੇਂ ਨਾ ਹੋਵੇ ਪਰ ਉਹ ਇੱਕ ਖਾਸ ਕਲੈਨ ਖਾਸ ਗਰੁੱਪ ਖਾਸ ਐਥਨੀਸਿਟੀ ਨੂੰ ਰਿਪ੍ਰਜੈਂਟ ਕਰਦਾ ਹੈ ਉਹ ਐਥਨੀਸਿਟੀ ਸਾਡੇ ਵਿਸ਼ਵਾਸ ਸਾਡੇ ਵੱਡੇ ਸਮਾਜੀ ਢੰਗ ਤਰੀਕੇ ਤੋਂ ਆਈ ਹੈ ਉਹ ਰੰਗ ਉਹ ਪਹਿਰਾਵਾ ਉਹ ਦਿੱਖ ਸਾਡੀ ਲੰਮੀ ਸੰਘਰਸ਼ ਦੀ ਕਹਾਣੀ ਜੋ ਦੂਜੇ ਭਾਈਚਾਰੇ ਖਾਸ ਕਰਕੇ ਆਸਟ੍ਰੇਲੀਆ ਦੇ ਦੂਜੇ ਵਾਸੀਆਂ ਤੱਕ ਅਖਬਾਰਾਂ ਅੱਜ ਕੱਲ੍ਹ ਸੋਸ਼ਲ ਮੀਡੀਆ ਰਾਹੀਂ ਪਹਿਲਾਂ ਪਹੁੰਚਦੀ ਹੈ ਅਸੀਂ ਆਪਣਾ ਨਾਂ ਦੱਸੀਏ ਨਾ ਦੱਸੀਏ ਆਪਣੇ ਬਾਰੇ ਕੁਛ ਬੋਲੀਏ ਨਾ ਬੋਲੀਏ ਪਰ ਸਾਡਾ ਰੂਪ ਉਹਨਾਂ ਸਾਹਮਣੇ ਇੱਕਦਮ ਪਹੁੰਚ ਜਾਂਦਾ ਹੈ ਹੁਣ ਇੱਥੇ ਅਸੀਂ ਆਪਣੀ ਸੈਲਫ ਅਸਟੀਮ ਨੂੰ ਆਪਣੀ ਅਣਖ ਨੂੰ ਕਿੱਥੋਂ ਤੱਕ ਸੀਮਿਤ ਕਰਨਾ ਹੈ ਇਹਦੇ ਲਈ ਸਾਡਾ ਵਿਚਾਰ ਕਰਨਾ ਜ਼ਰੂਰੀ ਹੈ ਵਿਚਾਰ ਕਰਨ ਦੇ ਲਈ ਸਾਨੂੰ ਜੋ ਦਿਸ਼ਾ ਨਿਰਦੇਸ਼ ਸਾਡੇ ਬਾਬਿਆਂ ਵੱਲੋਂ ਮਿਲਦੇ ਨੇ ਉਹਨਾਂ ਬਾਬਿਆਂ ਦੇ ਦਿਸ਼ਾ ਨਿਰਦੇਸ਼ ਨੂੰ ਸਮਝਣਾ ਜ਼ਰੂਰੀ ਹੈ ਜੇ ਅਸੀਂ ਕਿਸੇ ਨਾਲ ਸਾਂਝ ਪਾਉਂਦੇ ਹਾਂ ਤਾਂ ਸਾਂਝ ਦਾ ਪਹਿਲਾ ਬੁਨਿਆਦ ਇਹ ਵੀ ਹੈ ਵੀ ਸਾਡੇ ਕਿਸੇ ਵੀ ਸੱਜਣ ਦੇ ਵਿੱਚ ਕਿਸੇ ਗੀਤ ਵਿੱਚ ਕਿਸੇ ਸੰਸਥਾ ਦੇ ਵਿੱਚ ਕਿਸੇ ਵਿਅਕਤੀ ਦੇ ਨਾਲ ਸਾਡਾ ਸਾਂਝ ਕੁਛ ਚੀਜ਼ਾਂ ਕੌਮਨ ਨੇ ਸਾਂਝੀਆਂ ਨੇ ਮਤਲਬ ਅਸੀਂ ਆਪਣਾ ਆਪ ਕੁਛ ਛੱਡਣਾ ਆ ਅਤੇ ਦੂਜੇ ਨੇ ਆਪਣਾ ਆਪ ਕੁਛ ਛੱਡਣਾ ਆ ਅਤੇ ਫਿਰ ਅਸੀਂ ਇਕੱਠੇ ਰਹਿ ਕੇ ਕੋਈ ਕੰਮ ਕਰਨਾ ਹੈ ਬਸ ਇੱਥੋਂ ਸਾਡੀ ਮੈਂ ਸਮਝਦਾ ਯਾਤਰਾ ਸ਼ੁਰੂ ਹੁੰਦੀ ਹੈ ਇੱਥੋਂ ਸਾਡਾ ਸਫ਼ਰ ਸ਼ੁਰੂ ਹੁੰਦਾ ਹੈ ਜੇ ਸਾਂਝਾਂ ਦੇ ਵਿੱਚ ਅਸੀਂ ਆਪਣੇ ਆਪ ਨੂੰ ਆਪਣੀ ਹਉਮੇ ਨੂੰ ਪਰੇ ਰੱਖ ਕੇ ਚੱਲਦੇ ਹਾਂ ਤਾਂ ਸਾਡੀ ਦੁਨੀਆ ਵੀ ਸਾਂਝ ਹੋਵੇ ਰਿਸ਼ਤਿਆਂ ਦੀ ਸਾਂਝ ਹੋਵੇ
ਤੇ ਉਹ ਲੰਮਾ ਸਮਾਂ ਨਿਕਲਣ ਦੀ ਕੋਸ਼ਿਸ਼ ਕਰਦੀ ਹੈ। ਜੇ ਅਸੀਂ ਕੁਰਬਾਨ ਜਾਈਏ ਟਿਕੇ ਰਹੀਏ ਹਰ ਦਿਨ ਉਸ ਕੁਦਰਤ ਦੀ ਨਿਆਮਤ ਸਮਝ ਕੇ ਸ਼ੁਕਰਗੁਜ਼ਾਰ ਹੋ ਕੇ ਨਿਕਲ ਜਾਈਏ ਤੇ ਸ਼ਾਇਦ ਅਸੀਂ ਅੱਗੇ ਚਲੇ ਜਾਂਦੇ ਹਾਂ। ਪਰ ਜੇ ਸਭ ਕੁਝ ਨਾ ਹੋਵੇ ਤੇ ਸ਼ਾਇਦ ਫਿਰ ਸਾਨੂੰ ਬਹੁਤ ਲੰਬਾ ਸਫ਼ਰ ਵੀ ਕਰਨਾ ਪਵੇਗਾ। ਜ਼ਿੰਦਗੀ ਦਾ ਸਕੂਨ ਸਾਡੀ ਆਪਣੀ ਸਮਝ ਵਿੱਚ ਹੈ। ਜਿਵੇਂ ਮੈਂ ਪਹਿਲਾਂ ਗੱਲ ਕੀਤੀ ਸੀ ਕਿ ਮਨਮੁੱਖ ਤੋਂ ਗੁਰਮੁਖ ਤੱਕ ਦਾ ਸਫ਼ਰ ਹੈ, ਗੁਰਮੁਖ ਪੰਥ ਅਗੰਮ ਹੈ ਜਿਉਂ ਜਲ ਅੰਦਰ ਮੀਨ ਚਲੰਦ, ਗੁਰਮੁਖ ਖੋਜ ਅਲਖ ਹੈ ਜਿਉਂ ਪੰਖੀ ਆਗਾਸ ਉਡੰਤ ਉਡੰਦਾ, ਸਾਧ ਸੰਗਤ ਰਹਿਰਾਸ ਹੈ ਹਰ ਚੰਦਿਓਰੀ ਨਗਰ ਵਸੰਦਾ, ਸ਼ਬਦ ਸੁਰਤ ਲਿਵ ਲੀਨ ਹੋਏ ਚੰਦਨ ਵਾਸ ਨਿਵਾਸ ਕਰੇਂਦਾ। ਤੁਸੀਂ ਪਰਿਵਾਰ 'ਚ ਰਹਿ ਕੇ ਵੀ ਸਾਧੂ ਬਣਨਾ ਹੈ, ਤੁਸੀਂ ਬਿਲਕੁਲ ਬੁਰੇ ਤੋਂ ਬੁਰੇ ਵਿਅਕਤੀ ਵਿੱਚ ਰਹਿ ਕੇ ਵੀ ਸੰਤ ਅਤੇ ਸੱਜਣ ਬਣ ਕੇ ਰਹਿਣਾ ਹੈ, ਤੁਸੀਂ ਇਸ ਦੁਨਿਆਵੀ ਹੰਕਾਰੀ ਭਰੀ ਦੁਨੀਆ ਵਿੱਚ ਆਪਣਾ ਮਨ ਕਾ ਮਾਣ ਤਿਆਗ ਕੇ ਰਹਿਣਾ ਹੈ ਅਤੇ ਜੀਵਨ ਖੁਸ਼ ਹੋਵੇਗਾ, ਖੁਸ਼ ਬੰਦਿਆਂ ਦਾ ਹੋਵੇਗਾ ਅਤੇ ਖੁਸ਼ਹਾਲ ਹੋਵੇਗਾ। ਮੈਂ ਇੱਦਾਂ ਹੀ ਸੋਚਦਾ ਹਾਂ ਅਤੇ ਕਈ ਵਾਰੀ ਮੈਂ ਸੋਚਦਾ ਜੇ ਮੈਂ ਇੱਦਾਂ ਨਹੀਂ ਸੋਚਦਾ ਅਤੇ ਕਈ ਹੋਰ ਸ਼ਾਇਰ ਵੀ ਤਾਂ ਇੱਦਾਂ ਸੋਚਦੇ ਨੇ। ਬਸ ਜੀ, ਇਸੇ ਸ਼ਾਇਰੀ ਦੇ ਦੌਰ ਲੱਭਦੇ ਲੱਭਦੇ ਮੈਨੂੰ ਸਰਤਾਜ ਹੋਰਾਂ ਦਾ ਗੀਤ ਯਾਦ ਆ ਗਿਆ। ਗੀਤ ਤੁਸੀਂ ਵੀ ਸੁਣਿਓ ਅਤੇ ਮੈਨੂੰ ਦੱਸਿਓ ਫਿਰ ਇਹਦੇ ਬੋਲ ਕੀ ਕਹਿੰਦੇ ਨੇ।

ਕਾਮਯਾਬੀ ਤੇ ਖੁਸ਼ੀ ਦੇ ਵਿਚਲਾ ਬਹੁਤ ਵੱਡਾ ਅੰਤਰ ਹੈ ਪਰ ਜੇ ਅਸੀਂ ਇਹਨੂੰ ਸਮਝੀਏ ਤਾਂ ਹੀ ਅੰਤਰ ਅਸੀਂ ਲੱਭ ਸਕਦੇ ਹਾਂ ਤੇ ਨਹੀਂ ਤੇ ਅਸੀਂ ਆਪਣੀ ਕਾਮਯਾਬੀਆਂ ਦੇ ਵਿੱਚ ਖੁਸ਼ ਹੋ ਕੇ ਹੀ ਇੱਕ ਦੂਜੇ ਨੂੰ ਵਧਾਈਆਂ ਦਿੰਦੇ ਹਾਂ ਅਤੇ ਜਿਹੜੀ ਮੈਂ ਗੱਲ ਕਰ ਰਿਹਾ ਸੀ ਕਿ ਅਸੀਂ ਜ਼ਿੰਦਗੀ ਦੇ ਉਸ ਅਸਲੀ ਮਕਸਦ ਤੋਂ ਭਟਕ ਜਾਂਦੇ ਹਾਂ ਪ੍ਰੋਗਰਾਮ ਦੇ ਅਗਲੇ ਸੈਗਮੈਂਟ ਦੇ ਵਿੱਚ ਜਿੱਥੇ ਅਸੀਂ ਆਲੇ ਦੁਆਲੇ ਦੀਆਂ ਕੁਛ ਗੱਲਾਂ 'ਚ ਝਾਤੀਆਂ ਮਾਰਦੇ ਹਾਂ ਉਹਦੇ ਵੱਲ ਅਸੀਂ ਵੱਧ ਰਹੇ ਹਾਂ ਪਲੈਂਟੀ ਵੈਲੀ ਦੇ ਵਿੱਚ ਅਸੀਂ ਇਹਨਾਂ ਪ੍ਰੋਗਰਾਮਾਂ ਦੇ ਵਿੱਚ ਕੁਛ ਖਾਸ ਜਿਹੜੀਆਂ ਗੱਲਾਂ ਹੁੰਦੀਆਂ ਨੇ ਕੁਛ ਖਾਸ ਆਲੇ ਦੁਆਲੇ ਦੇ ਸੂਚਨਾਵਾਂ ਨੇ ਸਰਕਾਰ ਦੀਆਂ ਉਹ ਵੀ ਤੁਹਾਡੇ ਤੱਕ ਪਹੁੰਚਾਉਂਦੇ ਹਾਂ ਪਲੈਂਟੀ ਵੈਲੀ ਰੇਡੀਓ ਸਟੇਸ਼ਨ ਰੇਡੀਓ ਪ੍ਰੋਗਰਾਮ ਉੱਤਰ ਵਾਲੇ ਪਾਸੇ 88.6 ਫ੍ਰੀਕੁਐਂਸੀ 'ਤੇ ਸੁਣ ਸਕਦੇ ਹੋ ਇਹਦਾ ਮਕਸਦ ਭਾਵੇਂ ਕਿ ਅੱਜ ਕੱਲ੍ਹ ਸਾਡੇ ਸੰਚਾਰ ਸਾਧਨ ਮਾਧਿਅਮ ਬਦਲ ਗਏ ਨੇ ਅਤੇ ਜਦੋਂ ਕਿਤੇ ਸਾਵਧਾਨੀ ਵਰਤਣੀ ਹੋਵੇ ਕਈ ਵਾਰੀ ਇਹੋ ਜਿਹੇ ਹਾਲਾਤ ਹੋ ਜਾਣ ਮੌਸਮੀ ਕਾਰਨ ਹੁੰਦੇ ਆ ਕਈ ਵਾਰੀ ਹੋਰ ਸਮਾਜੀ ਕਾਰਨ ਹੁੰਦੇ ਆ ਜਦੋਂ ਫੋਨ ਵੀ ਬੰਦ ਹੋ ਜਾਣ ਅਤੇ ਰੇਡੀਓ ਫ੍ਰੀਕੁਐਂਸੀ ਦੇ ਉੱਤੇ ਇਹ ਪ੍ਰੋਗਰਾਮ ਚੱਲਦੇ ਰਹਿੰਦੇ ਆ ਤੁਸੀਂ ਇਹਨਾਂ ਪ੍ਰੋਗਰਾਮਾਂ ਨੂੰ ਸੁਣ ਕੇ 88.6 ਔਨ ਕਰਕੇ ਔਨ ਸੁਣ ਕੇ ਇੱਥੋਂ ਲਗਭਗ ਵੱਖ ਵੱਖ ਬੋਲੀਆਂ ਦੇ ਵਿੱਚ ਪ੍ਰੋਗਰਾਮ ਸੂਚਨਾਵਾਂ ਸਰਕਾਰ ਵੱਲੋਂ ਖਬਰਦਾਰ ਕਰਨ ਦੀ ਨੀਤੀ ਬਣਾਈ ਜਾਂਦੀ ਹੈ ਇਹਨਾਂ ਦਿਨਾਂ ਦੇ ਵਿੱਚ ਵੀ 11 ਅਗਸਤ ਨੂੰ ਇੱਕ ਦਿਹਾੜਾ ਸਾਡੇ ਲਈ ਬਹੁਤ ਜ਼ਿੰਮੇਵਾਰ ਵਾਲਾ ਹੈ ਜ਼ਿੰਮੇਵਾਰੀ ਵਾਲਾ ਦਿਹਾੜਾ ਜਿਹੜਾ ਆ ਉਹਦੇ 'ਤੇ ਗੱਲ ਕਰਦੇ ਹਾਂ ਇਸ ਕਰਕੇ ਕਿ ਮਰਦਮਸ਼ੁਮਾਰੀ ਹੋਵੇਗੀ ਅਸੀਂ ਆਪਣੇ ਬੰਦੇ ਜੀ ਬਾਲ ਸਭ ਕੁਝ ਗਿਣਨੇ ਨੇ ਘਰਾਂ ਦੇ ਵਿੱਚ ਕਿੰਨੇ ਬੰਦੇ ਕਿੰਨੇ ਜੀ ਨੇ ਉਹ ਕੀ ਖਾਂਦੇ ਨੇ ਕੀ ਸੋਚਦੇ ਨੇ ਕੀ ਪਹਿਣਦੇ ਨੇ ਕੀ ਪਾਉਂਦੇ ਨੇ ਕਿੱਦਾਂ ਦੇ ਘਰਾਂ 'ਚ ਰਹਿੰਦੇ ਆ ਉਹ ਕਿਸ ਸਮਾਜੀ ਢੰਗ ਤਰੀਕੇ ਨਾਲ ਜੀਵਨ ਬਤੀਤ ਕਰਦੇ ਆ ਸਾਡੀ ਪਿਛੋਕੜ ਕੀ ਹੈ ਅਸੀਂ ਕਿੱਥੋਂ ਆਏ ਹਾਂ ਇਹਦੇ ਬਾਰੇ ਸਾਰਾ ਰਿਕਾਰਡ ਵੱਡਾ ਰਿਕਾਰਡ ਜਿਹੜਾ ਅਸੀਂ ਮਰਦਮਸ਼ੁਮਾਰੀ 'ਚ ਸ਼ਾਮਲ ਹੋਣਾ ਹੈ ਸਰਕਾਰ ਵੱਡੀ ਪੱਧਰ 'ਤੇ ਕੰਮ ਕਰ ਰਹੀ ਹੈ ਅਤੇ ਸਰਕਾਰ ਨੇ ਇਹਦੇ ਵੱਲੋਂ ਕੁਛ ਸੂਚਨਾਵਾਂ ਵੀ ਜਾਰੀ ਕੀਤੀਆਂ ਨੇ ਕਿ ਅਸੀਂ ਉਸ ਦਿਨ ਕੀ ਹੋਵੇਗਾ ਸਵਾਲ ਜਵਾਬ ਜਿਹੜੇ ਤੁਹਾਨੂੰ ਮੈਨੂੰ ਲੱਗਦਾ ਕਿ ਜਿਹੜੇ ਉਹ ਕੁਸ਼ਚਨ ਨੇ ਜਿਹੜੇ ਜਿਨ੍ਹਾਂ ਦੇ ਅਸੀਂ ਜਵਾਬ ਦੇਣੇ ਆ ਅਤੇ ਉਹਦੇ ਵਿੱਚ ਬਹੁਤ ਸਾਰੇ ਸਵਾਲ ਨੇ ਅਤੇ ਜਿਹਦੇ ਵਿੱਚ ਇਹ ਵੀ ਵੇਖਿਆ ਜਾਂਦਾ ਕਿ ਕਿੰਨੇ ਘਰ ਨੇ ਮਸਲਨ ਕਿ ਇੱਕ ਏਰੀਏ ਦੇ ਵਿੱਚ ਕਿੰਨੇ ਘਰ ਨੇ ਇਸ ਕਰਕੇ ਸਾਨੂੰ ਆਪਣਾ ਐਡਰੈਸ ਪਤਾ ਜ਼ਰੂਰ ਦੇਣਾ ਵੀ ਜ਼ਰੂਰੀ ਹੈ ਅਤੇ ਜਿਵੇਂ ਕਿ ਜੇ ਤੁਸੀਂ ਇਸ ਜਿਹੜੀ ਸੈਂਸਸ ਨੂੰ ਇਸ ਮਰਦਮਸ਼ੁਮਾਰੀ ਨੂੰ ਨੇੜਿਓਂ ਵੇਖਿਆ ਹੋਵੇ ਕਿਉਂਕਿ ਮੇਰਾ ਬੜਾ ਸ਼ੌਕ ਰਿਹਾ ਇਸ ਤਰ੍ਹਾਂ ਦੇ ਲੋਕਾਂ ਨੂੰ ਸਮਾਜ ਨੂੰ ਸਮਝਣਾ ਅਤੇ ਮੈਂ ਕਈ ਵਾਰੀ ਭਾਰਤ ਦੇ ਵਿੱਚ ਪੰਜਾਬ ਦੇ ਵਿੱਚ ਜਦੋਂ ਕੰਮ ਕਰਦਾ ਸੀਗਾ ਤਾਂ ਮੈਂ ਗਲੀਆਂ ਬਾਜ਼ਾਰਾਂ 'ਚ ਜਾ ਕੇ ਅਸੀਂ ਇੱਕ ਆਪਣੇ ਲੈਵਲ 'ਤੇ ਸਰਵੇਖਣ ਵੀ ਕਰਦੇ ਸੀਗੇ ਵੀ ਉੱਥੇ ਕੀ ਲੋਕ ਹੁੰਦਾ ਕੀ ਕੰਮ ਕਰਦੇ ਆ ਅਤੇ ਅਕਸਰ ਜੇ ਪੰਜਾਬ ਦੀ ਗੱਲ ਕਰਾਂ ਤਾਂ ਵੈਸੇ ਤਾਂ ਕੋਈ ਇਹਦੇ ਵਿੱਚ ਕੋਈ ਆਪਸੀ ਸੰਬੰਧ ਨਹੀਂ ਹੈਗਾ ਕੋਈ ਤੁਲਨਾ ਨਹੀਂ ਹੈਗੀ ਪਰ ਸਾਡੀ ਇਹ ਗਿਣਤੀਆਂ ਮਿਣਤੀਆਂ ਦਾ ਚੱਕਰ ਵੀ ਜਦੋਂ ਗੋਰੇ ਭਾਰਤ ਦੇ ਵਿੱਚ ਆਏ ਪੰਜਾਬ ਦੇ ਵਿੱਚ ਆਏ ਜਦੋਂ ਇੰਗਲੈਂਡ ਤੋਂ ਚੱਲ ਕੇ ਆਸਟ੍ਰੇਲੀਆ ਵੀ ਪਹੁੰਚੇ ਅਤੇ ਉਹਨਾਂ ਨੇ ਜਿਹੜੀ ਪ੍ਰਣਾਲੀ ਬਣਾਈ ਸੀ ਉਹਦਾ ਇੱਕ ਹਿੱਸਾ ਜਿਹੜਾ ਇੱਥੇ ਵੇਖਣ ਨੂੰ ਮਿਲਦਾ ਹੈ ਬਹੁਤੀ ਵਾਰੀ ਪੰਜਾਬ ਦੇ ਵਿੱਚ ਹੁਣ ਵੇਖੋ ਨਾ ਘਰ ਲੱਭਣੇ ਬਹੁਤ ਔਖੇ ਹੋ ਜਾਂਦੇ ਆ ਇੱਥੇ ਘਰਾਂ ਦੇ ਨੰਬਰ ਕਿਵੇਂ ਰੱਖਣੇ ਆ ਗਲੀਆਂ ਦੇ ਨਾਂ ਕਿਵੇਂ ਰੱਖਣੇ ਆ ਇਲਾਕਿਆਂ ਦੇ ਨਾਂ ਕਿਵੇਂ ਰੱਖਣੇ ਆ ਇਲਾਕਿਆਂ ਦੇ ਨਾਂ ਵਿਅਕਤੀ ਵਿਸ਼ੇਸ਼ ਨਾਲ ਰੱਖਣੇ ਆ ਜਾਂ ਇੱਥੋਂ ਦੀਆਂ ਭੂਗੋਲਿਕ ਥਾਵਾਂ ਦੇ ਹਿਸਾਬ ਨਾਲ ਰੱਖਣੇ ਆ ਇੱਥੋਂ ਦੀ ਭੋਂ ਦੇ ਉਹ ਜਿਹੜੇ ਮੂਲ ਨਿਵਾਸੀ ਨੇ ਉਹਨਾਂ ਦੇ ਲਫ਼ਜ਼ਾਂ ਨੂੰ ਚੁਣ ਕੇ ਰੱਖਣਾ ਆ ਇਹਦੇ 'ਤੇ ਕੁਛ ਪ੍ਰਣਾਲੀ ਬਣਾ ਕੇ ਕੰਮਕਾਜ ਨੂੰ ਸਮਝਣ ਅਤੇ ਐਡੇ ਵੱਡੇ ਮੁਲਕ ਨੂੰ ਥੋੜ੍ਹੀ ਗਿਣਤੀ ਦੇ ਵਿੱਚ ਸਾਂਭ ਸੰਭਾਲ ਕਰਨ ਦੇ ਵਿੱਚ ਕੋਸ਼ਿਸ਼ਾਂ ਕੀਤੀਆਂ ਗਈਆਂ ਸਰਕਾਰ ਆਪਣੀ ਜਾਣਕਾਰੀ ਦਿੰਦੀ ਹੈ ਕਿ ਅਸੀਂ ਇਹ ਜਾਣਕਾਰੀ ਕਿਉਂ ਇਕੱਠੀ ਕਰਦੇ ਹਾਂ ਪਰ ਸਾਨੂੰ ਮੈਂ ਸਮਝਦਾ ਵੀ ਇਹ ਵੀ ਜ਼ਰੂਰੀ ਹੋਣਾ ਚਾਹੀਦਾ ਕਿ ਅਸੀਂ ਇਹ ਜਾਣਕਾਰੀ ਦੇ ਕੇ ਸਰਕਾਰ ਦਾ ਨਹੀਂ ਸਗੋਂ ਆਪਣਾ ਵੀ ਭਲਾ ਕਰ ਰਹੇ ਹੁੰਦੇ ਹਾਂ ਅਤੇ ਸਾਡਾ ਭਲਾ ਕਿਸ ਤਰ੍ਹਾਂ ਦੀ ਜਾਣਕਾਰੀ ਦੇਣ ਵਿੱਚ ਹੈ ਸਾਨੂੰ ਉਹ ਗੱਲਾਂ ਵੀ ਸਾਹਮਣੇ ਰੱਖਣੀਆਂ ਚਾਹੀਦੀਆਂ ਨੇ ਆਮ ਤੌਰ 'ਤੇ ਮਰਦਮਸ਼ੁਮਾਰੀ ਦੇ ਵਿੱਚ ਸਵਾਲ ਜਿਹੜੀ ਗਿਣਤੀ ਹੋਵੇਗੀ ਉਹ ਇਦਾਂ ਦੇ ਸਵਾਲ ਹੋਣਗੇ ਕਿ ਤੁਹਾਡੇ ਘਰ ਦੇ ਵਿੱਚ ਕਿੰਨੇ ਬੰਦੇ ਨੇ ਕਿੰਨੇ ਜੀ ਨੇ ਉਹਦਾ ਮਤਲਬ ਇਹ ਹੈ ਵੀ ਤੁਸੀਂ ਜਿਸ ਐਡਰੈਸ ਦੇ ਵਿੱਚ ਫਾਰਮ ਭਰਿਆ ਇਸ ਐਡਰੈਸ ਦੇ ਵਿੱਚ ਖਾਸ ਦਿਨ ਅੱਜ 11 ਅਗਸਤ ਨੂੰ ਦਿਨ ਦੇ 9 ਵਜੇ ਜਾਂ 10 ਵਜੇ ਇੰਨੇ ਬੰਦੇ ਰਹਿ ਰਹੇ ਸਨ ਉਹਨਾਂ ਬੰਦਿਆਂ ਦੇ ਨਾਂ ਪਤਾ ਤਾਂ ਦੇਣ ਦੀ ਲੋੜ ਨਹੀਂ ਪਰ ਉਹਨਾਂ ਦੀ ਉਮਰ ਵੱਡਾ ਛੋਟਾ ਨਿੱਕਾ ਕੌਣ ਆ
ਉਹਦਾ ਤੁਹਾਡੇ ਨਾਲ ਸੰਬੰਧ ਕੀ ਹੈ ਉਹ ਤੁਹਾਡੇ ਨਾਲ ਕਿਸ ਤਰ੍ਹਾਂ ਰਹਿੰਦਾ ਹੈ ਕਿਰਾਏਦਾਰ ਹੈ ਕਿ ਪੱਕਾ ਹੈ ਇਹੋ ਜਿਹੀਆਂ ਗੱਲਾਂ ਸਾਨੂੰ ਕੁਐਸਚਨ ਕਰਨ ਵਿੱਚ ਸਫਲ ਆਉਂਦੀਆਂ ਨੇ ਹਰ ਬੰਦਾ ਜੋ ਘਰ ਵਿੱਚ ਆਉਂਦਾ ਉਹਦਾ ਨਾਂ ਲਿਖਣਾ ਹੈ ਅਤੇ ਜੇ ਜਿਹੜੇ ਬੰਦੇ ਇਸ ਮਰਦਮਸ਼ੁਮਾਰੀ 'ਚ ਹਿੱਸਾ ਲੈ ਰਹੇ ਨੇ ਉਹਨਾਂ ਨੇ ਵੀ ਸ਼ਾਮ ਨੂੰ ਰਾਤ ਨੂੰ ਜਾ ਕੇ ਉਹ ਫਾਰਮ ਆਪਣਾ ਵੀ ਭਰਨਾ ਹੈ ਤਾਂ ਕਿ ਉਹ ਦੱਸਣ ਕਿ ਅੱਜ ਦੇ ਦਿਹਾੜੇ ਕਿੰਨੇ ਬੰਦੇ ਬਾਹਰ ਸਨ ਅਤੇ ਇੰਨੇ ਵਜੇ ਕੰਮ ਵਾਲੇ ਬੰਦਿਆਂ ਨਾਲ ਵੀ ਕੰਮ ਕੀਤਾ ਮੰਨ ਲਓ ਜੇ ਇੱਕ ਬੰਦਾ ਉਸ ਦਿਨ ਘਰ ਨਹੀਂ ਹੈਗਾ ਪਰ ਉਹ ਬੰਦਾ ਕਿਤੇ ਦੂਜੇ ਘਰ 'ਚ ਗਿਆ ਆ ਦਫ਼ਤਰ 'ਚ ਗਿਆ ਆ ਕਿਤੇ ਹੋਰ ਕੰਮ 'ਤੇ ਗਿਆ ਆ ਤਾਂ ਉਹਨੇ ਉਹ ਫਾਰਮ ਉੱਥੇ ਜਾ ਕੇ ਭਰ ਲੈਣਾ ਹੈ ਅਤੇ ਇਹਦਾ ਮਤਲਬ ਉਹ ਬੰਦੇ ਦਾ ਐਡਰੈਸ ਜਦੋਂ ਕਾਊਂਟ ਹੋ ਗਿਆ ਪਤਾ ਲੱਗ ਜਾਣਾ ਕਿ ਉਹ ਬੰਦਾ ਅੱਜ ਘਰ ਤੋਂ ਬਾਹਰ ਹੈ ਆਮ ਤੌਰ 'ਤੇ ਅਸੀਂ ਘਰ ਵਿੱਚ ਤਿੰਨ ਜੀ ਹੁੰਦੇ ਹਾਂ ਪਰ ਅੱਜ ਸੈਂਸਸ ਦੇਣ ਵਾਲੇ ਦੋ ਹੀ ਹਾਂ ਇਹ ਵੀ ਫਰਕ ਕੱਢਿਆ ਜਾਂਦਾ ਹੈ ਸਾਨੂੰ ਇਸ ਗੱਲ ਦੀ ਬੜੀ ਹੈਰਾਨੀ ਹੋਵੇਗੀ ਕਿ ਬੜੇ ਦਿਲਚਸਪ ਸਾਡੇ ਕੋਲ ਇਸ ਤਰ੍ਹਾਂ ਦੀ ਜਾਣਕਾਰੀ ਮਿਲਦੀ ਹੈ ਜੇ ਅਸੀਂ ਸੈਂਸਸ ਦਾ ਡਾਟਾ ਵੇਖੀਏ ਆਸਟ੍ਰੇਲੀਆ ਦੀ ਇੱਕ ਖੂਬਸੂਰਤੀ ਇਹ ਹੈ ਵੀ ਐਡਾ ਵੱਡਾ ਡਾਟਾ ਐਡਾ ਵੱਡੇ ਅੰਕੜੇ ਤੁਹਾਨੂੰ ਔਨਲਾਈਨ ਬਣੇ ਬਣਾਏ ਜਿਹਨੂੰ ਕਹਿੰਦੇ ਕਲਾਸੀਫਾਈਡ ਟੇਬਲਸ ਦੇ ਵਿੱਚ ਵੀ ਮਿਲ ਜਾਂਦੇ ਆ ਅਤੇ ਉਹਨਾਂ ਟੇਬਲਸ ਦੇ ਵਿੱਚੋਂ ਜੇ ਅਸੀਂ ਕੁਛ ਚੀਜ਼ਾਂ ਕੱਢ ਕੇ ਕੁਛ ਅਨੁਪਾਤ ਰੇਸ਼ੋ ਲਾ ਕੇ ਕੁਛ ਫੈਸਲੇ ਲੈਣੇ ਨੇ ਅਤੇ ਬਹੁਤ ਸਾਰੇ ਫੈਸਲੇ ਜਿਹੜੇ ਉਹ ਅਸੀਂ ਲੈ ਵੀ ਸਕਦੇ ਹਾਂ ਇਹ ਫੈਸਲੇ ਇਹ ਗੱਲਾਂ ਹੁਣ ਇਸ ਕਰਕੇ ਵੀ ਜ਼ਰੂਰੀ ਹੋ ਗਈਆਂ ਨੇ ਕਿਉਂਕਿ ਜਦੋਂ ਹੁਣ ਅਜੋਕੇ ਬਨੌਟੀ ਬੁੱਧੀ ਦਾ ਜ਼ਮਾਨਾ ਆ ਗਿਆ ਹੈ ਜਿੱਥੇ ਹਰ ਕੁਛ ਵੱਡੇ ਵੱਡੇ ਕੰਪਿਊਟਰ ਮਸ਼ੀਨਾਂ ਸਾਨੂੰ ਗਿਣਤੀਆਂ ਮਿਣਤੀਆਂ ਕਰਕੇ ਰਿਜ਼ਲਟ ਸਾਡੇ ਸਾਹਮਣੇ ਰੱਖ ਦੇਣਗੇ ਅਸੀਂ ਉਹਨਾਂ ਨੂੰ ਸਵਾਲ ਪਾਵਾਂਗੇ ਅਸੀਂ ਉਹਨਾਂ ਨੂੰ ਬਾਤਾਂ ਪਾਵਾਂਗੇ ਉਹ ਸਾਨੂੰ ਸਵਾਲ ਦੇ ਕੇ ਸਾਹਮਣੇ ਰੱਖ ਦੇਣਗੇ ਜੀ ਹਾਂ ਇਹੋ ਜਿਹੀਆਂ ਨਿੱਕੀਆਂ ਨਿੱਕੀਆਂ ਗੱਲਾਂ ਜਾਣਕਾਰੀ ਪ੍ਰਤੀ ਅਸੀਂ ਸਾਨੂੰ ਜਾਗਰੂਕ ਹੋਣਾ ਬਹੁਤ ਜ਼ਰੂਰੀ ਹੈ ਮਰਦਮਸ਼ੁਮਾਰੀ ਦੇ ਲਈ ਖਾਸ ਗੱਲਬਾਤ ਹੋ ਸਕਦਾ ਮੈਂ ਅਗਲੇ ਇੱਕ ਹਫ਼ਤੇ ਵੀ ਕਰਾਂ ਤਾਂ ਉਸ ਤੋਂ ਬਾਅਦ ਮਰਦਮਸ਼ੁਮਾਰੀ ਤੋਂ ਬਾਅਦ ਆਪਾਂ ਕੀ ਕੀਤਾ ਅਤੇ ਕਿੱਦਾਂ ਕੀਤਾ ਇਹਦੇ ਬਾਰੇ ਗੱਲ ਵੀ ਤੁਹਾਡੇ ਨਾਲ ਸਾਂਝੀ ਕਰਾਂਗੇ ਗੀਤ ਸੁਣਦੇ ਹਾਂ ਗੀਤ ਵੀ ਖੁਸ਼ੀਆਂ ਹੀ ਵੰਡੀਆਂ ਨੇ ਕੁਛ ਹੋਰ ਤਾਂ ਕੀਤਾ ਨਹੀਂ ਅਤੇ ਖੁਸ਼ੀਆਂ ਦਾ ਵੰਡਣ ਦੇ ਨਾਲ ਜਿੰਨੀ ਸਾਂਝੀ ਪਾਈ ਜਾਏ ਓਨਾ ਵਧੀਆ ਹੁੰਦਾ ਕੁਲਵਿੰਦਰ ਬਿੱਲਾ

ਵਾਜਵਾ ਬੜੇ ਪੰਜਾਬੀਅਤ ਰੰਗ ਰੂਪ ਵਿੱਚ ਪੁਣਿਆ ਹੈ ਗੀਤ ਤੁਸੀਂ ਕੁਲਵਿੰਦਰ ਬਿੱਲਾ ਹੋਣਾ ਦੀ ਆਵਾਜ਼ ਵਿੱਚ ਸੁਣਿਆ ਕੁਲਵਿੰਦਰ ਬਿੱਲਾ ਹੋਣਾ ਵੀ ਅਕਸਰ ਆਸਟ੍ਰੇਲੀਆ ਆਉਂਦੇ ਰਹਿੰਦੇ ਨੇ ਸਾਡੇ ਨਾਲ ਸਾਂਝ ਵੀ ਪਾਉਂਦੇ ਨੇ ਅਤੇ ਉਹਨਾਂ ਦਾ ਆਸਟ੍ਰੇਲੀਆ ਨਾਲ ਅਥਾਹ ਪਿਆਰ ਹੈ ਅਤੇ ਉਸ ਇਸ ਪਿਆਰ ਦੇ ਵਿੱਚ ਹੀ ਆਪਣੀਆਂ ਗੱਲਾਂ ਬਾਤਾਂ ਕਰਦੇ ਨੇ ਮੈਂ ਗੱਲ ਕਰ ਰਿਹਾ ਸੀ ਕਿ ਮਰਦਮਸ਼ੁਮਾਰੀ 11 ਅਗਸਤ ਨੂੰ ਹੋਵੇਗੀ ਅਤੇ ਇਸ ਮਰਦਮਸ਼ੁਮਾਰੀ ਦੇ ਵਿੱਚ ਜਿਹੜਾ ਪਹਿਲਾ ਪੜਾਅ ਸੀ ਸਰਕਾਰ ਦੀ ਜ਼ਿੰਮੇਵਾਰੀ ਕੀ ਹੈ ਬਹੁਤ ਸਾਰੇ ਅੰਕੜੇ ਨੇ ਵੱਖ ਵੱਖ ਸਰਕਾਰ ਦੀਆਂ ਸਕੀਮਾਂ ਬਣਦੀਆਂ ਨੇ ਕੌਂਸਲਾਂ ਸਰਕਾਰੀ ਅਦਾਰੇ ਗ੍ਰਾਂਟਾਂ ਦਿੰਦੇ ਨੇ ਉਹਨਾਂ ਪਿੱਛੇ ਇਹ ਡਾਟਾ ਇਹ ਸਾਰਾ ਕੰਮ ਕਰਦਾ ਹੈ ਇਹ ਐਵੇਂ ਨਹੀਂ ਸਮਝਣਾ ਚਾਹੀਦਾ ਕਿ ਇਹ ਡਾਟਾ ਵਾਧੂ ਜਾਏ ਜਾਂ ਇਹਦੇ ਨਾਲ ਸਾਡਾ ਸੰਬੰਧਿਤ ਹੋਰ ਕਈ ਕੰਮਕਾਜ ਨਹੀਂ ਹੁੰਦੇ ਇਹ ਇੱਕ ਬੜਾ ਜ਼ਰੂਰੀ ਅੰਗ ਹੈ ਅਤੇ ਮੈਂ ਸਮਝਦਾ ਕਿ ਇਸ ਅੰਗ ਦੇ ਵਿੱਚ ਜੇ ਜਿੰਨਾ ਅਸੀਂ ਇਹਨੂੰ ਨੇੜਿਓ ਰੱਖ ਕੇ ਵੇਖਾਂਗੇ ਜਿੰਨਾ ਅਸੀਂ ਇਹਨੂੰ ਸਮਝਣ ਦੀ ਕੋਸ਼ਿਸ਼ ਕਰਾਂਗੇ ਉਨਾ ਹੀ ਵਧੀਆ ਤਰੀਕੇ ਦੇ ਨਾਲ ਅਸੀਂ ਇਹਦੇ 'ਤੇ ਕੰਮ ਕਰ ਸਕਦੇ ਹਾਂ ਸੈਂਸਸ ਸਾਡੇ ਲਈ ਕਿਉਂ ਜ਼ਰੂਰੀ ਹੈ ਇਹਦੀਆਂ ਬਾਰੇ ਤੁਹਾਡੇ ਸਾਡੇ ਵੱਖ ਵੱਖ ਕਾਰਨ ਹੋ ਸਕਦੇ ਹੈ ਪਰ ਜਿਹੜੀ ਇੱਕ ਨਿਹਾਇਕ ਜ਼ਿੰਮੇਵਾਰੀ ਬਣ ਜਾਂਦੀ ਹੈ ਸਾਡੀ ਸਾਰਿਆਂ ਦੀ ਜ਼ਿੰਮੇਵਾਰੀ ਬਣਦੀ ਹੈ ਉਹ ਜ਼ਿੰਮੇਵਾਰੀ ਇਸ ਗੱਲ ਦੇ ਉੱਤੇ ਹੈ ਕਿ ਇਸ ਮਰਦਮਸ਼ੁਮਾਰੀ ਦੇ ਵਿੱਚ ਖਾਸ ਤੌਰ 'ਤੇ ਜਦੋਂ ਅਸੀਂ ਬੋਲੀ ਵਾਲਾ ਜਾਂ ਸਾਡਾ ਪਿਛੋਕੜ ਕੀ ਹੈ ਅਸੀਂ ਕਿੱਥੋਂ ਆਏ ਹਾਂ ਉਹਦੇ ਬਾਰੇ ਜਾਣਕਾਰੀ ਦਿੰਦੇ ਹਾਂ ਦਰਅਸਲ ਦੋ ਤਿੰਨ ਗੱਲਾਂ ਖਾਸ ਤੌਰ 'ਤੇ ਜ਼ਰੂਰੀ ਨੇ ਪਹਿਲਾਂ ਤਾਂ ਸਰਕਾਰ ਇਹ ਜਾਣਨਾ ਚਾਹੁੰਦੀ ਹੈ ਕਿ ਸਾਨੂੰ ਪਤਾ ਕਿ ਸਾਡੀ ਜਿਹੜੀ ਮੁੱਖ ਬੋਲੀ ਸਰਕਾਰੀ ਤੌਰ 'ਤੇ ਅੰਗਰੇਜ਼ੀ ਹੈ ਪਰ ਉਹ ਕਿਹੜੀ ਬੋਲੀ ਹੈ ਜਿਹੜੀ ਅੰਗਰੇਜ਼ੀ ਤੋਂ ਬਾਅਦ ਲੋਕ ਜਾਣਦੇ ਨੇ ਉਹ ਕਿਹੜੀ ਬੋਲੀ ਹੈ ਜਿਹੜੀ ਲੋਕ ਅੰਗਰੇਜ਼ੀ ਤੋਂ ਬਾਅਦ ਘਰਾਂ ਦੇ ਵਿੱਚ ਬੋਲਦੇ ਨੇ ਇੱਥੇ ਮੈਂ ਦੱਸ ਦੇਵਾਂ ਕਿ ਆਸਟ੍ਰੇਲੀਆ ਦਾ ਖਾਸ ਤੌਰ 'ਤੇ ਵਿਕਟੋਰੀਆ ਦਾ ਜਿਹੜਾ ਸਿੱਖਿਆ ਮਹਿਕਮਾ ਹੈ ਉਹਨੇ ਇੱਕ ਲੰਬੀ ਖੋਜ ਦੇ ਵਿੱਚ ਇਹ ਗੱਲ ਜ਼ਾਹਰ ਕੀਤੀ ਹੈ ਕਿ ਇੱਕ ਤੋਂ ਵੱਧ ਬੋਲੀਆਂ ਜਾਣ ਵਾਲੇ ਦੇ ਦਿਮਾਗੀ ਵਿਕਾਸ ਜ਼ਿਆਦਾ ਹੁੰਦਾ ਹੈ ਅਤੇ ਸਾਡੇ ਲਈ ਬੜਾ ਸੌਖਾ ਹੈ ਕਿ ਅਸੀਂ ਪ੍ਰਦੇਸ਼ਾਂ ਵਿੱਚ ਆਏ ਹਾਂ ਅਤੇ ਇੱਕ ਬੋਲੀ ਤਾਂ ਉਹ ਹੈ ਜੋ ਸਾਡੀ ਮਾਂ ਨੇ ਸਾਨੂੰ ਸਿਖਾਈ ਜਿਹਨੂੰ ਅਸੀਂ ਮਾਂ ਬੋਲੀ ਵੀ ਕਹਿ ਦਿੰਦੇ ਹਾਂ ਇੱਕ ਬੋਲੀ ਉਹ ਹੈ ਜੋ ਅਸੀਂ ਬੱਚਿਆਂ ਨਾਲ ਘਰ 'ਚ ਬੋਲਦੇ ਹਾਂ ਅਤੇ ਇਹਦੇ ਵਿੱਚ ਜੇ ਤੁਸੀਂ ਆਲੇ ਦੁਆਲੇ ਝਾਤੀ ਮਾਰੀਏ ਤਾਂ ਸਾਡੀ ਫਿਰ ਹੁਣ ਮਰਦਮਸ਼ੁਮਾਰੀ ਦੇ ਵਿੱਚ ਇਹ ਜ਼ਿੰਮੇਵਾਰੀ ਬਣ ਜਾਂਦੀ ਹੈ ਕਿ ਅਸੀਂ ਆਪਣੀ ਬੋਲੀ ਪੰਜਾਬੀ ਬੋਲੀ ਜਿਹੜੀ ਕਿ ਅਸੀਂ ਘਰਾਂ 'ਚ ਬੋਲਦੇ ਹਾਂ ਉਹਦੇ ਬਾਰੇ ਖੁੱਲ੍ਹ ਕੇ ਗੱਲ ਕਰੀਏ ਪੰਜਾਬੀ ਬੋਲੀ 'ਤੇ ਅਕਸਰ ਸਾਡਾ ਇੱਕ ਬੜਾ ਸੰਜੀਦਾ ਮਸਲਾ ਹੋ ਜਾਂਦਾ ਬੋਲੀ ਇਸ ਕਰਕੇ ਵੀ ਜ਼ਰੂਰੀ ਹੈ ਕਿ ਅਸੀਂ ਇਸ ਦੁਨੀਆ ਤੋਂ ਜਾਣ ਤੋਂ ਬਾਅਦ ਆਪਣੇ ਬੱਚਿਆਂ ਨੂੰ ਪਰਿਵਾਰਾਂ ਨੂੰ ਕੀ ਛੱਡ ਕੇ ਜਾਣਾ ਆ ਉਹਦੇ 'ਚ ਸਾਡਾ ਵੱਡਾ ਯੋਗਦਾਨ ਨਜ਼ਰ ਆਊਗਾ ਭਾਵੇਂ ਅਸੀਂ ਕਿਸੇ ਬੋਲੀ ਨੂੰ ਮਾੜਾ ਸਮਝੀਏ ਭਾਵੇਂ ਨਾ ਸਮਝੀਏ ਪਰ ਇਹ ਗੱਲ ਜ਼ਾਹਿਰ ਹੈ ਕਿ ਪੰਜਾਬੀ ਬੋਲੀ ਦੇ ਉੱਤੇ ਇਧਰੋਂ ਉਧਰੋਂ ਕੋਸ਼ਿਸ਼ਾਂ ਜਾਰੀ ਹੁੰਦੀਆਂ ਰਹੀਆਂ ਕਿਤੇ ਨਾ ਕਿਤੇ ਦਬਾਉਣ ਦੀ ਗੱਲ ਹੁੰਦੀ ਰਹੀ ਪੰਜਾਬੀ ਬੋਲੀ ਜੇ ਦਬਾਈ ਨਹੀਂ ਗਈ ਤਾਂ ਇਹਦੇ ਵਿੱਚ ਇਹਨੂੰ ਬਦਲਣ ਦੀ ਕੋਸ਼ਿਸ਼ ਕੀਤੀ ਜਾਂਦੀ ਰਹੀ ਕੋਸ਼ਿਸ਼ ਕੀਤੀ ਜਾਂਦੀ ਹੈ ਅਜੇ ਵੀ ਜਾਰੀ ਹੈ ਬਦਲਣ ਦਾ ਮਤਲਬ ਇਹ ਹੈ ਕਿ ਉਹ ਬੋਲ ਜੋ ਸਾਡੇ ਸਮਾਜ ਦੇ ਵਿੱਚੋਂ ਸਾਡੇ ਸਮਾਜੀ ਤਹਿਾਂ ਦੇ ਵਿੱਚੋਂ ਨਿਕਲੇ ਨੇ ਉਹਨਾਂ ਨੂੰ ਵੱਖਰੇ ਵੱਖਰੇ ਢੰਗ ਤਰੀਕੇ ਨਾਲ ਬਦਲਣ ਦੀ ਉਹਦੇ ਵਿੱਚ ਦੂਜੀਆਂ ਅਣਪਛਾਤੀਆਂ ਬੋਲੀਆਂ ਦੇ ਲਫਜ਼ ਵਾੜਨ ਦੀ ਕੋਸ਼ਿਸ਼ ਕੀਤੀ ਗਈ ਬਹੁਤ ਸਾਰੇ ਮਾਹਿਰਾਂ ਨੇ ਇਹਦੇ ਬਾਰੇ ਗੱਲ ਵੀ ਕੀਤੀ ਆ ਉਹ ਗੱਲ ਵੱਖਰੇ ਤੌਰ 'ਤੇ ਅਸੀਂ ਕਰਾਂਗੇ ਸੋ ਮੈਂ ਇੱਥੇ ਗੱਲ ਇਹ ਕਰਨਾ ਚਾਹੁੰਦਾ ਕਿ ਸਾਡੀ ਪਛਾਣ ਸਾਡੀ ਬੋਲੀ ਤੋਂ ਬਣਦੀ ਹੈ ਅਤੇ ਬੋਲੀ ਹਮੇਸ਼ਾ ਇੱਕ ਇਲਾਕੇ ਦੀ ਹੁੰਦੀ ਹੈ ਅਤੇ ਉਸ ਇਲਾਕੇ ਦੇ ਵਿੱਚ ਭਾਂਤ ਭਾਂਤ ਦੇ ਲੋਕ ਵੱਖ ਵੱਖ ਵਿਸ਼ਵਾਸ ਰੰਗ ਨਸਲ ਦੇ ਲੋਕ ਇੱਕ ਖਾਸ ਕਿਸਮ ਦੀ ਬੋਲੀ ਨੂੰ ਬੋਲਦੇ ਨੇ ਅਤੇ ਇਹੀ ਉਹਨਾਂ ਦੇ ਵਿੱਚ ਸਾਂਝ ਦਾ ਸਭ ਤੋਂ ਵੱਡਾ ਵਰਤਾਰਾ ਹੁੰਦਾ ਹੈ ਬੋਲੀ ਸਿੱਖਾਂ ਲਈ ਇਸ ਕਰਕੇ ਵੀ ਜ਼ਰੂਰੀ ਹੈ ਕਿ ਸਾਡਾ ਸਿੱਧਾ ਸੰਬੰਧ ਸਾਡੀ ਜਿਹੜੀ ਲਿਪੀ ਹੈ ਗੁਰਮੁਖੀ ਲਿਪੀ ਦੇ ਨਾਲ ਜੁੜੀ ਹੈ ਅਤੇ ਜੇ ਅਸੀਂ ਪੰਜਾਬੀ ਗੁਰਮੁਖੀ ਸਕ੍ਰਿਪਟ ਦੇ ਵਿੱਚ ਨਹੀਂ ਪੜਾਂਗੇ ਤਾਂ ਫਿਰ ਅਸੀਂ ਉਹਨਾਂ ਬੋਲਾਂ ਤੋਂ ਉਹਨਾਂ ਸਮਾਜੀ ਦਰਸ਼ਨ ਸ਼ਾਸਤਰ ਦਰਸ਼ਨ ਗਿਆਨ ਜਿਹੜੀ ਰੋਸ਼ਨੀ ਸਾਨੂੰ ਮਿਲਦੀ ਹੈ ਜਿਹਦੀ ਗੱਲ ਮੈਂ ਪਿਛਲਾ ਲਗਭਗ ਇੱਕ ਘੰਟਾ ਹੁਣ ਕੀਤੀ ਹੈ ਤਾਂ ਉਹਦੇ ਨਾਲ ਅਸੀਂ ਅੱਗੇ ਗੱਲ ਕਿਵੇਂ ਕਰਾਂਗੇ ਬੋਲੀ ਸਾਡਾ ਮਾਣ ਹੈ ਬੋਲੀ ਸਾਡੀ ਹੋਂਦ ਹੈ ਬੋਲੀ ਹੀ ਸਾਡਾ ਸਭ ਕੁਝ ਹੈ ਬੋਲੀ ਬਾਰੇ ਬਹੁਤ ਸਾਰੇ ਵਿਚਾਰ ਬਹੁਤ ਸਾਰੀਆਂ ਗੱਲਾਂ ਜਿਹੜੀਆਂ ਇੱਥੇ ਅਕਸਰ ਹੁੰਦੀਆਂ ਰਹਿੰਦੀਆਂ ਨੇ ਅਤੇ ਬੋਲੀ ਐਂਥਮ ਵੀ ਮੇਰਾ ਬੜਾ ਪਿਆਰਾ ਗੀਤ ਹੈ ਜਿਹੜਾ ਇੱਥੇ ਅਸੀਂ ਕਰਦੇ ਹਾਂ
ਸੈਂਸਸ ਦੇ ਸੰਬੰਧ ਦੇ ਵਿੱਚ ਜੇ ਅਸੀਂ ਕਰੀਏ ਕਿ ਬੋਲੀ ਨੂੰ ਅਸੀਂ ਕਿੱਥੋਂ ਤੱਕ ਲੈ ਕੇ ਜਾਣਾ ਆ, ਤੇ ਫਿਰ ਜੇ ਮੈਂ ਗੱਲ ਕਰਾਂ ਕਿ ਸੈਂਸਸ ਦੇ ਵਿੱਚ ਦੂਜਾ ਵੱਡਾ ਮਸਲਾ ਜਿਹੜਾ ਹੁੰਦਾ ਵੀ ਤੁਸੀਂ ਕੌਣ ਹੋ, ਤੁਹਾਡਾ ਜਨਮ ਕਿੱਥੇ ਹੋਇਆ, ਤੁਹਾਡਾ ਜਨਮ ਤੁਸੀਂ ਜਨਮ ਜਿਹੜਾ ਉਹ ਆਸਟ੍ਰੇਲੀਆ ਦੇ ਵਿੱਚ ਹੋਇਆ, ਜਿਵੇਂ ਅਕਸਰ ਅਸੀਂ ਡਾਟਾ ਆਉਂਦਾ ਆ ਕਿ ਕਿੰਨੇ ਪਰਸਨ ਆਸਟ੍ਰੇਲੀਅਨ ਜਿਹੜੇ ਨੇ ਉਹ ਘਰ ਦੇ ਵਿੱਚ ਵੀ ਇੰਗਲਿਸ਼ ਬੋਲਦੇ ਆ, ਦਫ਼ਤਰ 'ਚ ਵੀ ਇੰਗਲਿਸ਼ ਬੋਲਦੇ ਆ, ਪਰ ਉਹਨਾਂ ਦਾ ਜਨਮ ਆਸਟ੍ਰੇਲੀਆ ਤੋਂ ਬਾਹਰ ਹੋਇਆ। ਕਿੰਨੇ ਪ੍ਰਤੀਸ਼ਤ ਲੋਕ ਨੇ ਉਹ ਇੰਡੀਅਨ ਓਰੀਜਨ ਤੋਂ ਆਏ ਨੇ, ਕਿੰਨੇ ਪ੍ਰਤੀਸ਼ਤ ਜਿਹੜੇ ਪੰਜਾਬੀ ਓਰੀਜਨ ਦੇ ਬੰਦੇ ਨੇ, ਕਿੰਨੇ ਪ੍ਰਤੀਸ਼ਤ ਏਸ਼ੀਅਨ ਨੇ ਜਾਂ ਕਿੰਨੇ ਦੂਸਰੇ ਨੇ, ਇਹਦੇ ਬਾਰੇ ਬਹੁਤ ਸਾਰਾ ਸਰਵੇਖਣ ਕਰਕੇ ਫਿਰ ਅਸੀਂ ਗੱਲਾਂ ਬਣਾਉਣ ਦੀ ਗੱਲ ਕਰਦੇ ਹਾਂ। ਦੂਸਰਾ ਵੱਡਾ ਡਾਟਾ ਜਿਹੜਾ ਸਰਕਾਰ ਨੇ ਪਿਛਲੀ ਵਾਰੀ ਸ਼ੁਰੂ ਕੀਤਾ ਸੀ, ਇਸ ਵਾਰੀ ਦਾ ਅਜੇ ਮੈਂ ਫਾਰਮ 'ਤੇ ਗਾਉਣ ਨਾਲ ਨਹੀਂ ਦੇਖਿਆ, ਐਥਨੀਸਿਟੀ ਦਾ ਡਾਟਾ ਸੀ। ਐਥਨੀਸਿਟੀ ਇੱਕ ਗੰਭੀਰ ਮਸਲਾ ਆ। ਐਥਨੀਸਿਟੀ ਜੇ ਅਸੀਂ ਇਸ ਨੂੰ ਇਹਦਾ ਮਤਲਬ ਦੇਖੀਏ ਤਾਂ ਬੇਸਿਕਲੀ ਜੋ ਜਿਸ ਖਿੱਤੇ ਤੋਂ ਅਸੀਂ ਆਏ ਹਾਂ, ਖਿੱਤੇ ਦੇ ਵਿੱਚ ਕਈ ਤਰ੍ਹਾਂ ਦੇ ਲੋਕ ਰਹਿੰਦੇ ਹੋਣਗੇ, ਪਰ ਸਾਡੀ ਐਥਨੀਸਿਟੀ ਪੰਜਾਬੀ ਬਣਦੀ ਹੈ। ਸਾਡੀ ਪਛਾਣ, ਸਾਡਾ ਜਿਹੜਾ ਵਿਸ਼ਵਾਸ, ਧਰਮ ਉਹ ਸਿੱਖ ਬਣਦਾ, ਅਤੇ ਸਾਡੀ ਘਰ 'ਚ ਬੋਲਣ ਵਾਲੀ ਬੋਲੀ ਪੰਜਾਬੀ ਬਣਦੀ ਹੈ। ਬਾਕੀ ਚੀਜ਼ਾਂ ਬਾਅਦ ਦੇ ਵਿੱਚ ਨੇ। ਬਹੁਤ ਸਾਰੇ ਸੱਜਣ ਇਸ ਗੱਲ ਤੋਂ ਵਖਰੇਵੇਂ ਵੀ ਰੱਖ ਸਕਦੇ ਨੇ। ਉਹ ਮੰਨਦੇ ਨੇ ਕਿ ਬੋਲੀ ਨੂੰ ਜੇ ਅਸੀਂ ਐਥਨੀਸਿਟੀ ਪੰਜਾਬੀ ਨਹੀਂ ਲਿਖਦੇ, ਅਸੀਂ ਇੰਡੀਅਨ ਲਿਖਦੇ ਹਾਂ। ਇੱਥੇ ਇਹ ਰੌਲਾ ਨਹੀਂ ਕਿ ਤੂੰ ਇੰਡੀਅਨ ਹੈ ਕਿ ਪੰਜਾਬੀ ਹੈ, ਇੱਥੇ ਰੌਲਾ ਇਹ ਹੈ ਕਿ ਇੰਡੀਅਨ ਤਾਂ ਮਦਰਾਸੀ ਵੀ ਹੈ, ਉਹ ਤਾਂ ਬੰਗਾਲੀ ਵੀ ਹੈ, ਉਹ ਤਾਂ ਗੁਜਰਾਤੀ ਵੀ ਹੈ। ਅਸੀਂ ਇੱਕ ਸਹੀ ਜਾਣਕਾਰੀ ਜਿਹੜੀ ਹੈ ਉਹ ਨਹੀਂ ਦੇ ਰਹੇ। ਪੰਜਾਬੀ ਹੋਣਾ ਮਾਣ ਦੀ ਗੱਲ ਤਾਂ ਹੈਗੀ ਹੈ, ਪੰਜਾਬੀ ਹੋਣਾ ਇੱਕ ਅਟਲ ਸੱਚਾਈ ਹੈ। ਅਸੀਂ ਇਸ ਗੱਲ ਨੂੰ ਪਸੰਦ ਕਰੀਏ ਜਾਂ ਨਾ ਕਰੀਏ, ਪਰ ਅਸੀਂ ਇਸ ਨੂੰ ਇਗਨੋਰ ਨਹੀਂ ਕਰ ਸਕਦੇ, ਅਸੀਂ ਇਸ ਨੂੰ ਅੱਖੋਂ ਪਰੋਖ ਨਹੀਂ ਕਰ ਸਕਦੇ। ਸੋ ਐਥਨੀਸਿਟੀ ਮਰਦਮਸ਼ੁਮਾਰੀ ਦੇ ਵਿੱਚ ਪੰਜਾਬੀ ਆਉਣੀ ਚਾਹੀਦੀ ਹੈ। ਬੋਲੀ ਜਿਹੜੇ ਲੋਕ ਘਰਾਂ 'ਚ ਬੋਲਦੇ ਆ, ਅਸੀਂ ਪੰਜਾਬੀ ਬੋਲਦੇ ਹਾਂ, ਅਸੀਂ ਪੰਜਾਬੀ ਆਉਣੀ ਚਾਹੀਦੀ ਹੈ। ਅਤੇ ਅੰਗਰੇਜ਼ੀ ਤਾਂ ਹੈ ਹੀ, ਜੋ ਅੰਗਰੇਜ਼ੀ ਹੈ। ਇਸ ਤੋਂ ਇਲਾਵਾ ਸਕੂਲਾਂ ਦੇ ਵਿੱਚ ਬੱਚਿਆਂ ਨੇ ਹੋਰ ਬੋਲੀਆਂ ਵੀ ਸਿੱਖੀਆਂ, ਕਿਸੇ ਨੇ ਇਤਾਲੀਅਨ ਭਾਸ਼ਾ ਸਿੱਖੀ, ਚੀਨੀ ਬਹੁਤ ਘੱਟ ਸਾਡੇ ਸਿੱਖਦੇ ਆ, ਸਪੇਨੀ ਸਿੱਖਦੇ ਆ, ਅਤੇ ਕਈਆਂ ਨੇ ਫਰਾਂਸੀ ਬੋਲੀ ਵੀ ਸਿੱਖੀ। ਅਤੇ ਇਸ ਕਰਕੇ ਉਹ ਤੁਸੀਂ ਆਪਣੀ ਮਰਜ਼ੀ ਨਾਲ ਦੇ ਸਕਦੇ ਆ, ਪਰ ਫਿਲਹਾਲ ਐਥਨੀਸਿਟੀ ਦਾ ਡਾਟਾ ਇੰਨਾ ਹੀ। ਅਤੇ ਗੀਤ ਸੁਣਦੇ ਆ ਜਿਹੜਾ ਕਿ ਮੈਂ ਅਕਸਰ ਇੱਥੇ ਸੁਣਾਉਂਦਾ ਰਹਿੰਦਾ, ਬੋਲੀ ਐਂਥਮ, ਬਹੁਤ ਸੋਹਣਾ ਗੀਤ ਬੁਣਿਆ ਗਿਆ

ਪ੍ਰੋਗਰਾਮ ਦੇ ਅਗਲੇ ਸੈਗਮੈਂਟ ਦੇ ਵਿੱਚ ਅਸੀਂ ਹਾਜ਼ਰ ਹਾਂ ਅਸੀਂ ਗੱਲ ਕਰ ਰਹੇ ਸਾਂ ਬੋਲੀ ਦੀ ਬੋਲੀ ਐਂਥਮ ਨੇ ਸਾਨੂੰ ਦਿਲ ਤੱਕ ਝੰਜੋੜਿਆ ਇੱਕ ਇੱਕ ਅੱਖਰ ਦੇ ਵਿੱਚ ਸਾਨੂੰ ਜ਼ਿੰਦਗੀ ਜਿਉਣ ਦਾ ਸੁਨੇਹਾ ਜਿਹੜਾ ਇੱਥੇ ਮਿਲਿਆ ਤੁਸੀਂ ਸੁਣ ਰਹੇ ਹੋ ਗੱਲਾਂ ਚੋਂ ਗੱਲ ਮੈਂ ਹਾਂ ਵਿੱਕੀ ਸਿੰਘ ਲੈ ਕੇ ਹਾਜ਼ਰ ਪ੍ਰੋਗਰਾਮ ਪਿਛਲੇ ਦਿਨਾਂ ਦੇ ਵਿੱਚ ਇੱਕ ਰਵਿੰਦਰ ਸਿੰਘ ਰੱਬੀ ਹੋਣਾ ਨੇ ਇੱਕ ਬਹੁਤ ਸੋਹਣਾ ਲੇਖ ਜਿਹੜਾ ਮੇਰੀ ਨਜ਼ਰੀ ਪਿਆ ਅਤੇ ਜਦੋਂ ਮੈਂ ਲੇਖ ਪੜ੍ਹਿਆ ਤਾਂ ਮੈਨੂੰ ਉਦੋਂ ਹੀ ਲੱਗਾ ਕਿ ਸਾਨੂੰ ਇਹ ਲੇਖ ਮੇਰੇ ਆਪਣੇ ਸੱਜਣਾ ਮਿੱਤਰਾਂ ਸਾਰਿਆਂ ਨਾਲ ਸਾਂਝਾ ਕਰਨਾ ਬੜਾ ਜ਼ਰੂਰੀ ਹੈ ਰਵਿੰਦਰ ਸਿੰਘ ਰੱਬੀ ਹੋਣਾ ਦਾ ਇਹ ਲੇਖ ਹੈ ਅਤੇ ਉਹਨਾਂ ਦੀ ਇੱਕ ਸੀਰੀ ਚੱਲ ਰਹੀ ਹੈ ਕਿ ਆਓ ਸ਼ੁੱਧ ਪੰਜਾਬੀ ਦਾ ਨਾਰਾ ਸਿਰਜੀਏ ਉਹਨਾਂ ਨੇ ਜਿਵੇਂ ਹੁਣ ਮੈਂ ਸ਼ੁਰੂ 'ਚ ਗੱਲ ਕੀਤੀ ਸੀ ਕਿ ਪੰਜਾਬ ਦੇ ਵਿੱਚ ਤਾਂ ਭਾਵੇਂ ਇਹ ਹੜ੍ਹ ਦਾ ਮਹੀਨਾ ਹੈ ਜਿੱਥੇ ਹੜ੍ਹ ਦੇ ਮਹੀਨੇ ਵਿੱਚ ਸਾਨੂੰ ਗੁਰੂ ਸਾਹਿਬ ਵਿਯੋਗ ਦੀ ਅਤੇ ਉਸ ਵਿਯੋਗ ਵਿੱਚ ਕਿੱਦਾਂ ਅਸੀਂ ਰੂਹਾਨੀਅਤ ਨੂੰ ਮਿਲਣਾ ਆ ਉਹਦਾ ਜ਼ਿਕਰ ਕਰਦੇ ਨੇ ਪਰ ਸਾਨੂੰ ਇੱਥੇ ਆਸਟ੍ਰੇਲੀਆ 'ਚ ਰਹਿੰਦੇ ਹਾਂ ਧਰਤੀ ਦੇ ਦੱਖਣੀ ਧਰੁਵ ਦੇ ਕੋਲ ਜਦੋਂ ਅਸੀਂ ਆਉਂਦੇ ਹਾਂ ਅਤੇ ਸਾਨੂੰ ਤਾਂ ਪਾਲਾ ਲੱਗਦਾ ਪਿਆ ਇਸ ਪਾਲੇ ਦੇ ਵਿੱਚ ਸਾਡਾ ਜੀ ਤਾਂ ਕਰਦਾ ਵੀ ਧੂੰਆਂ ਲੱਗਾ ਹੋਏ ਅਤੇ ਅਸੀਂ ਬਹਿ ਕੇ ਗੱਲਾਂ ਬਾਤਾਂ ਕਰੀਏ ਇਹ ਗੀਤ ਜਿਹੜੇ ਮੈਂ ਅਗਲਿਆ ਉਹ ਲੇਖ ਉਹਨਾਂ ਦਾ ਪੜ੍ਹਨ ਲੱਗਾ ਹਾਂ ਪੋਹ ਵਰਗੇ ਮੌਸਮ ਦੇ ਕਈ ਰੰਗ ਸਾਨੂੰ ਇੱਥੇ ਹਾੜ ਮਹੀਨੇ 'ਚ ਆਸਟ੍ਰੇਲੀਆ 'ਚ ਮਿਲਦੇ ਨੇ ਪੋਹ ਮਹੀਨੇ ਵਿੱਚ ਕਈਆਂ ਦੇ ਮੂੰਹ ਵਿੱਚੋਂ ਭਾਫਾਂ ਨਿਕਲ ਰਹੀਆਂ ਸਨ ਭਾਵੇਂ ਕਿ ਬੰਦੇ ਹੋਣ ਕਾਰਨ ਅੰਦਰ ਅਤੇ ਸਾਨੂੰ ਤਾਂ ਪਾਲਾ ਲੱਗਦਾ ਪਿਆ ਇਸ

ਇਸ ਲਈ ਕੁਝ ਲੋਕਾਂ ਹੋਲਾ ਪੁੰਨ ਪੁੰਨ ਕੇ ਖਾ ਰਹੇ ਹਨ ਕਈਆਂ ਨੇ ਲੱਕੜ ਦੇ ਗੱਠੇ ਬਾਲ ਕੇ ਹਲਕੀ ਹਲਕੀ ਅੱਗ ਵੀ ਬਾਲ ਲਈ ਹੈ ਕੋਈ ਖੇਸੀ ਦੀ ਬੁੱਕਲ ਮਾਰ ਕੇ ਬੈਠੇ ਹਨ ਅਤੇ ਕਈਆਂ ਨੇ ਲੋਈ ਨਾਲ ਆਪਣਾ ਝੁੰਗਲ ਮਾਟਾ ਜਿਹਾ ਮਾਰਿਆ ਹੋਇਆ ਇਹਨੇ ਨੂੰ ਹਸਮ ਚਿਹਰੇ ਵਾਲਾ ਖੜਾ ਹੋ ਕੇ ਖੰਗੂਰਾ ਮਾਰਦਾ ਤਾਂ ਸਾਰੇ ਕੰਨ ਉੱਧਰ ਨੂੰ ਕਰ ਲੈਂਦੇ ਆ ਉਸ ਦੀ ਆਵਾਜ਼ ਪੂਰੇ ਪੰਡਾਲ ਨੂੰ ਅੱਖਰ ਅੱਖਰ ਸੁਣ ਰਹੀ ਹੈ ਉਹ ਬੋਲਦਾ ਹੈ ਪੰਜਾਬੀ ਨੇ ਦੂਜੀਆਂ ਬੋਲੀਆਂ ਵਿੱਚ ਬਹੁਤ ਸ਼ਬਦ ਆਪਣੇ ਵਿੱਚ ਜਜ਼ਬ ਕਰ ਲਏ ਹਨ ਇਹ ਪੰਜਾਬੀ ਭਾਸ਼ਾ ਦਾ ਖਾਸਾ ਹੈ ਵਿਲੱਖਣਤਾ ਹੈ ਇੰਨੀ ਪੁਰਾਤਨ ਬੋਲੀ ਨੇ ਬੜਾ ਕੁਝ ਵੇਖਿਆ ਬੜਾ ਕੁਝ ਆਪਣੇ ਪਿੰਡੇ 'ਤੇ ਹਟਾਇਆ ਕਿੱਥੇ ਤੋਂ ਇਹ ਭਾਸ਼ਾ ਕਿੱਥੇ ਪੁੱਜ ਗਈ ਉਂਝ ਤਾਂ ਸ਼ਬਦ ਪੰਜਾਬੀ ਵੀ ਪੰਜਾਬੀ ਨਹੀਂ ਲੱਗਦਾ ਕਿਉਂਕਿ ਆਪ ਸ਼ਬਦ ਫਾਰਸੀ ਵਿੱਚ ਪਾਣੀ ਨੂੰ ਕਿਹਾ ਜਾਂਦਾ ਹੈ ਪੰਜ ਪਾਣੀਆਂ ਵਾਲਾ ਦੇਸ਼ ਪੰਜਾਬ ਉਂਝ ਪੰਜਾਬ ਵਿੱਚ ਕਿਤੇ ਵੀ ਪਾਣੀ ਨੂੰ ਆਪ ਨਹੀਂ ਕਿਹਾ ਜਾਂਦਾ ਹਾਂ ਅਸੀਂ ਇੱਕ ਸਤਰ ਜ਼ਰੂਰ ਸੁਣਦੇ ਹਾਂ ਕਿ ਆਪ ਆਪ ਘਰ ਮੋਇਆ ਪੁੱਤਰਾ ਫਾਰਸੀਆਂ ਘਰ ਗਾਲੇ ਗੱਲ ਇੰਨੀ ਕੁ ਸੁਣੀ ਸੀ ਕਿ ਕੋਈ ਮੁੰਡਾ ਪੜ੍ਹ ਲਿਖ ਕੇ ਘਰ ਆਉਂਦਾ ਹੈ ਤਾਂ ਘਰ ਉਹ ਆ ਕੇ ਬਿਮਾਰ ਹੋ ਕੇ ਮੰਜੇ 'ਤੇ ਪੈ ਜਾਂਦਾ ਮਾਂ ਵਿਚਾਰੀ ਕੋਰੀ ਅਨਪੜ੍ਹ ਪੁੱਤ ਪੜ੍ਹਿਆ ਹੋਣ ਕਰਕੇ ਫਾਰਸੀ ਵਿੱਚ ਆਪ ਆਪ ਕਹੀ ਜਾਵੇ ਮਾਂ ਵਿਚਾਰੀ ਨੂੰ ਇਹ ਆਪ ਹੀ ਸਮਝ ਨਾ ਆਵੇ ਪੁੱਤ ਜਹਾਨ ਤੋਂ ਕੂਚ ਕਰ ਗਿਆ ਜਦ ਬਾਅਦ ਵਿੱਚ ਕਿਸੇ ਹੋਰ ਵਿਦਵਾਨ ਸਾਹਮਣੇ ਗੱਲ ਹੋਈ ਤਾਂ ਮਾਂ ਨੂੰ ਦੱਸਿਆ ਉਹ ਤਾਂ ਪਾਣੀ ਮੰਗਦਾ ਸੀ ਇਹ ਪੜ੍ਹਿਆ ਲਿਖਿਆਂ ਦੀ ਭਾਸ਼ਾ ਹੈ ਭਾਸ਼ਾ ਸੀ ਆਪਾਂ ਫਾਰਸੀ ਦੀ ਅਹਿਮੀਅਤ ਦਰਸਾਉਂਦਾ ਅਖਾਣ ਹੁਣ ਵੀ ਪੰਜਾਬ ਵਿੱਚ ਆਮ ਹੀ ਬੋਲਦੇ ਹਾਂ ਹੱਥ ਕੰਗਣ ਨੂੰ ਆਰਸੀ ਕੀ ਪੜ੍ਹੇ ਲਿਖੇ ਨੂੰ ਫਾਰਸੀ ਕੀ ਆਪਣਾ ਮੁੱਦਾ ਇਸ ਗੱਲ ਨਾਲ ਨਹੀਂ ਜੁੜਿਆ ਕਿ ਪੰਜਾਬੀ ਵਿੱਚੋਂ ਬਹੁਤੇ ਸ਼ਬਦ ਦੂਜੀਆਂ ਭਾਸ਼ਾਵਾਂ ਦੇ ਆਰ ਵਾਲੇ ਹਨ ਉਹ ਸ਼ਬਦ ਅਰਬੀ ਦੇ ਹਨ ਫਾਰਸੀ ਦੇ ਹਨ ਤੁਰਕੀ ਹਨ ਪੁਰਤਗਾਲੀ ਹਨ ਫਰਾਂਸੀਸੀ ਹਨ ਲਾਤੀਨੀ ਹਨ ਸੰਸਕ੍ਰਿਤ ਦੇ ਹਨ ਹਿੰਦੀ ਦੇ ਹਨ ਜਾਂ ਅੰਗਰੇਜ਼ੀ ਦੇ ਹਨ ਪੰਜਾਬੀ ਪਰਿਵਾਰ ਵਿੱਚ ਰਲਾਉਣ ਲੱਗਿਆਂ ਨੇ ਉਹਨਾਂ ਸ਼ਬਦਾਂ ਨੂੰ ਦੋ ਤਰ੍ਹਾਂ ਨਾਲ ਪ੍ਰਵਾਨ ਕੀਤਾ ਹੈ ਜੇਕਰ ਉਹ ਸ਼ਬਦ ਮੁਹਾਵਰੇ ਪੰਜਾਬੀ ਸੁਭਾਅ ਦੇ ਅਨੁਕੂਲ ਹਨ ਤਾਂ ਉਹਨਾਂ ਨੂੰ ਉਂਝ ਹੀ ਲਿਆ ਗਿਆ ਜੇਕਰ ਕੋਈ ਕਸਰ ਮਸਰ ਹੈ ਤਾਂ ਉਹਦਾ ਪੰਜਾਬੀਕਰਨ ਕਰ ਲਿਆ ਗਿਆ ਜਿਹੜੇ ਸ਼ਬਦ ਉਵੇਂ ਦੇ ਉਵੇਂ ਲਿਖੇ ਗਏ ਉਹਨਾਂ ਨੂੰ ਤਤਸਮ ਸ਼ਬਦ ਕਿਹਾ ਗਿਆ ਜਿਨ੍ਹਾਂ ਸ਼ਬਦਾਂ ਦਾ ਰੂਪ ਬਦਲਿਆ ਉਹਨਾਂ ਨੂੰ ਤਦਭਵ ਸ਼ਬਦ ਕਿਹਾ ਗਿਆ ਤਤਸਮ ਸ਼ਬਦ ਵੈਸੇ ਫਾਰਸੀ ਤੋਂ ਹੈ ਜਿਹੜੇ ਤਤਸਮ ਦੀਆਂ ਕੁਛ ਮਿਸਾਲਾਂ ਦੁਬਾਰਾ ਦੱਸ ਦੇਵਾਂ ਤਤਸਮ ਸ਼ਬਦ ਉਹ ਨੇ ਜਿਹੜੇ ਜਿੱਦਾਂ ਦੇ ਹੈਣ ਉੱਦਾਂ ਦੇ ਰੱਖੇ ਅਤੇ ਜਿਨ੍ਹਾਂ ਨੂੰ ਬਦਲਿਆ ਉਹਨੂੰ ਤਦਭਵ ਸ਼ਬਦ ਕਿਹਾ ਗਿਆ ਅਨਾਰ ਅੰਦਾਜ਼ ਬਾਬਾ ਬਦਮਾਸ਼ ਬਦ ਹਜ਼ਮੀ ਉਸ ਤੋਂ ਬਾਅਦ ਇਹ ਮਿਸਾਲਾਂ ਨੇ ਜਿਹੜੀਆਂ ਤਤਸਮ ਸ਼ਬਦਾਂ ਦੀਆਂ ਪਰ ਇਹ ਸ਼ਬਦ ਕੋਈ ਫਾਰਸੀ ਤੋਂ ਆਏ ਕੋਈ ਅਰਬੀ ਤੋਂ ਆਏ ਜਿਵੇਂ ਅਸਲੀ ਇੰਤਜ਼ਾਰ ਇਨਸਾਨੀਅਤ ਅਵਲ ਅਜਾਇਬ ਇਲਾਜ ਇਹ ਸਿਆਣੇ ਕਹਿੰਦੇ ਨੇ ਫਾਰਸੀ ਤੋਂ ਆਏ ਪੁਰਤਗਾਲੀ ਤੋਂ ਵੀ ਕੋਈ ਸ਼ਬਦ ਸਾਡੇ ਕੋਲ ਆਏ ਆਚਾਰ ਗਮਲਾ ਗੋੜੀ ਚਾਬੀ ਨਿਲਾਮ ਪਰਾਤ ਫਾਲਤੂ ਤੁਰਕੀ ਤੋਂ ਵੀ ਸ਼ਬਦ ਸਾਡੇ ਕੋਲ ਆਏ ਆ ਨੌਕਰ ਬਹਾਦਰ ਚਿਲਮ ਚਿਮਚਾ ਕੁਰਕੀ ਉਰਦੂ ਆਦਿ ਅਤੇ ਅੰਗਰੇਜ਼ੀ ਤੋਂ ਵੀ ਕਈ ਸ਼ਬਦ ਆਏ ਆ ਨਿੱਕਰ ਸਕੂਲ ਕਾਲਜ ਕਲਾਸ ਡੀਪੂ ਪੈਟਰੋਲ ਬੱਸ ਪੈਡਲ ਹੈਂਡਲ ਰਜਿਸਟਰੀ ਟਿਊਬਲ ਆਦਿ ਅੱਜ ਕੱਲ੍ਹ ਕੰਪਿਊਟਰ ਵੀ ਸੈੱਲ ਫੋਨ ਵੀ ਇੱਦਾਂ ਹੀ ਸੰਸਕ੍ਰਿਤ ਹਿੰਦੀ ਤੋਂ ਵੀ ਸ਼ਬਦ ਆਏ ਆ ਪੁੱਤਰ ਗਿਆਨ ਯਾਤਰਾ ਲਘੂ ਅਖੰਡ ਅਖੰਡਿਤ ਅਨਰਥ ਉਤੇਜਨਾ ਆਦਿ ਤਦਭਵ ਸ਼ਬਦ ਵੀ ਹੈਗੇ ਨੇ ਤਦਭਵ ਸ਼ਬਦ ਜਿਵੇਂ ਮੈਂ ਪਹਿਲਾਂ ਦੱਸਿਆ ਸੀ ਜਿਨ੍ਹਾਂ ਨੂੰ ਅਸੀਂ ਥੋੜ੍ਹਾ ਟੇਢ ਮੇਢ ਕਰਕੇ ਥੋੜ੍ਹਾ ਬਦਲਾਅ ਕਰਕੇ ਆਪਣੇ 'ਚ ਪਾ ਲਿਆ ਅਲਮੀਰਾ ਸਲਾਦ ਸੈਲਡ ਨੂੰ ਜਿਵੇਂ ਅਫਸਰ ਉੱਦਾਂ ਆਫਿਸਰ ਹੁੰਦਾ ਅਤੇ ਕਈ ਹੋਰ ਲਫ਼ਜ਼ ਜਿਹੜੇ ਸੰਸਕ੍ਰਿਤ ਅਤੇ ਹਿੰਦੀ 'ਚੋਂ ਆਏ ਉਹਨਾਂ ਨੂੰ ਵੀ ਅਸੀਂ ਬਦਲਿਆ ਸੋ ਮੇਰਾ ਕਹਿਣ ਦਾ ਮਤਲਬ ਇਹ ਹੈ ਕਿ ਇਸ ਲੇਖ ਦੇ ਵਿੱਚ ਜਿਹੜਾ ਰੱਬੀ ਸਾਹਿਬ ਨੇ ਕੁਛ ਗੱਲਾਂ ਇਹ ਕਰਨ ਦੀ ਕੋਸ਼ਿਸ਼ ਕੀਤੀ ਆ ਕਿ ਲਫ਼ਜ਼
ਕਿਹੜੇ ਕਿੱਥੋਂ ਆਏ ਉਹਦੀ ਪਿਛੋਕੜ ਜਾਣਕਾਰੀ ਦੇਣ

ਗੱਲ ਕੀਤੀ ਹੈ ਤੁਹਾਡਾ ਮੇਰਾ ਹੋ ਸਕਦਾ ਮੈਂ ਕਈ ਗੱਲਾਂ ਨਾਲ ਅਜੇ ਸਮਝ ਤੋਂ ਪਰੇ ਨੇ ਜਾਂ ਉਹਨਾਂ ਨਾਲ ਸਹਿਮਤੀ ਨਾ ਹੋਵੇ ਕਿਉਂਕਿ ਮੈਂ ਉਹਨਾਂ ਗੱਲਾਂ ਨੂੰ ਅਜੇ ਸਮਝਣ ਦੀ ਕੋਸ਼ਿਸ਼ ਕਰ ਰਿਹਾ ਆਮ ਤੌਰ ਤੇ ਅਸੀਂ ਟਕਸਾਲੀ ਬੋਲੀ ਤੇ ਦੂਜੀਆਂ ਬੋਲੀਆਂ ਵਿੱਚ ਵਖਰੇਵਾਂ ਕਰਦੇ ਹਾਂ ਅਸੀਂ ਮਾਝੇ ਦੁਆਬੇ ਮਾਲਵੇ ਦੀਆਂ ਬੋਲੀਆਂ ਨੂੰ ਵਖਰੇਵਾਂ ਕਰਦੇ ਹਾਂ ਮੈਂ ਜਾਤੀ ਤੌਰ ਤੇ ਬੋਲੀ ਨੂੰ ਆਪਣੇ ਸੱਭਿਆਚਾਰ ਆਪਣੇ ਲੋਕ ਰੰਗ ਦੀਆਂ ਤਹਿਾਂ ਦੇ ਵਿੱਚੋਂ ਵੇਖਦਾ ਮੇਰਾ ਮਤਲਬ ਲਫ਼ਜ਼ ਜਿਹੜੇ ਹੁੰਦੇ ਆ ਉਹ ਆਪਣੇ ਆਪ ਨਹੀਂ ਬਣਦੇ ਉਹਨਾਂ ਪਿੱਛੇ ਇੱਕ ਲੰਬੀ ਸੰਘਰਸ਼ ਦੀ ਇੱਕ ਲੰਬੀ ਕਹਾਣੀ ਹੁੰਦੀ ਹੈ ਜਿਵੇਂ ਅੱਜ ਕੱਲ੍ਹ ਆਸਟ੍ਰੇਲੀਆ ਦੇ ਬੱਚਿਆਂ ਨੂੰ ਪੁੱਛੀਏ ਉਖਲੀ ਵਿੱਚ ਸਿਰ ਦਿੱਤਾ ਮੌਲਿਆਂ ਦਾ ਕੀ ਡਰ ਹੁਣ ਮੈਂ ਨਹੀਂ ਸਮਝਦਾ ਕਿ ਉਹਨੂੰ ਇੱਥੇ ਸਮਝਾਉਣ ਬਹਿ ਜਾਈਏ ਕਿਉਂਕਿ ਉਹਨਾਂ ਜੰਮਿਆਂ ਨੇ ਹੁਣ ਉਖਲੀ ਵਿਖੀ ਨਹੀਂ ਉਖਲੀ ਘਰਾਂ 'ਚ ਹੁੰਦੀ ਹੀ ਨਹੀਂ ਅਤੇ ਮੌਲਿਆਂ ਦਾ ਕੀ ਡਰ ਇਹ ਸਾਰਾ ਜਿਹੜਾ ਸੰਬੰਧ ਆ ਇਹ ਸਾਡੀ ਜੀਵਨ ਸ਼ੈਲੀ ਰਹਿਣ ਸਹਿਣ ਨਾਲ ਹਾਂ ਅਸੀਂ ਇਹਨਾਂ ਨੂੰ ਅਜੋਕੇ ਯੁੱਗ ਵਿੱਚ ਨਵੇਂ ਢੰਗ ਤਰੀਕੇ ਵਿੱਚ ਕਿਵੇਂ ਵੇਖਦੇ ਹਾਂ ਅਤੇ ਇਹਨਾਂ ਨੂੰ ਨਵੇਂ ਢੰਗ ਤਰੀਕੇ ਨਾਲ ਕਿਵੇਂ ਲੈ ਕੇ ਜਾਣਾ ਆ ਉਹਦੇ ਬਾਰੇ ਤਾਂ ਵਿਚਾਰਾਂ ਹੋ ਸਕਦੀਆਂ ਅਤੇ ਆਸਟ੍ਰੇਲੀਆ 'ਚ ਰਹਿ ਕੇ ਜੇ ਅਸੀਂ ਕੁਛ ਮੂਲ ਤੱਥ ਦੇ ਸ਼ਬਦ ਵੀ ਇਹਦੇ ਵਿੱਚ ਪਾਵਾਂਗੇ ਜੇ ਉੱਥੋਂ ਦੇ ਸ਼ਬਦ ਨੇ ਤਾਂ ਫਿਰ ਸ਼ਾਇਦ ਸਾਨੂੰ ਇੱਕ ਨਵਾਂ ਆਸਟ੍ਰੇਲੀਆਈ ਰੰਗ ਵੀ ਵੇਖਣ ਨੂੰ ਮਿਲੇਗਾ ਮਨੁੱਖ ਦੀ ਹੋਣੀ ਦੇ ਵਿੱਚ ਅਗਾਂਹ ਵਧਣਾ ਤੁਰਨਾ ਭੱਜਣਾ ਨੱਠਣਾ ਆਮ ਗੱਲ ਆ ਅਤੇ ਜੇ ਲੋਕ ਰੰਗਾਂ ਦੀ ਗੱਲ ਹੋਈ ਹੈ ਜਿਵੇਂ ਹੁਣ ਮੈਂ ਤੁਹਾਨੂੰ ਅਗਲਾ ਗੀਤ ਲੋਕ ਤੱਥ ਸੁਣਾਉਣ ਲੱਗਾ ਹਾਂ ਅਤੇ ਲੋਕ ਤੱਥਾਂ ਦੇ ਵਿੱਚ ਵੀ ਬਹੁਤ ਸਾਰੇ ਸਾਨੂੰ ਬੋਲ ਜਿਹੜੇ ਆ ਉਹ ਸਾਡੇ ਆਪਣੇ ਪੁਰਾਣੇ ਉੱਥੋਂ ਦੇ ਮਿਲ ਜਾਣਗੇ ਲੋਕ ਤੱਥ ਸੁਣੋ ਫਿਰ ਅੱਗੇ ਗੱਲ ਕਰਦੇ ਹਾਂ

0: क्या बात है क्या बात है बहुत ही खूबसूरत अंदाज ਦੇ ਵਿੱਚ ਇਹ ਲੋਕ ਤੱਥ ਸਾਨੂੰ ਜਿਹੜੇ ਆ ਵੇਖਣ ਨੂੰ ਮਿਲੇ ਹੁਣ ਵੇਖੋ ਨਾ ਸਾਡੇ ਗੀਤਾਂ ਦੇ ਵਿੱਚ ਸਾਡੇ ਬੋਲਾਂ ਦੇ ਵਿੱਚ ਕਿੰਨੇ ਸੋਹਣੇ ਲਫ਼ਜ਼ ਸੀਗੇ ਸੰਦਾਂ ਵਾਂਗੂ ਨਹੀਂ ਵਰਤ ਕੇ ਯਾਰ ਛੱਡੀ ਦੇ ਹੁਣ ਮੈਂ ਪਹਿਲਾਂ ਗੱਲ ਕੀਤੀ ਸੀ ਕਿ ਜਿਹੜੇ ਲਫ਼ਜ਼ ਹੁੰਦੇ ਆ ਲਫ਼ਜ਼ਾਂ ਦਾ ਇੱਕ ਲੋਕ ਰੰਗ ਹੁੰਦਾ ਆ ਅਤੇ ਮੈਂ ਕੋਸ਼ਿਸ਼ ਕਰਦਾ ਕਿ ਉਸ ਲੋਕ ਰੰਗ ਦੇ ਵਿੱਚ ਜਿਹੜੇ ਸ਼ਬਦ ਨੇ ਉਹਨਾਂ ਨੂੰ ਲੋਕ ਰੰਗ ਦੇ ਵਿੱਚ ਵੇਖਿਆ ਜਾਵੇ ਅਤੇ ਸ਼ਬਦਾਂ ਦੇ ਲੋਕ ਰੰਗ ਸਮਝਣ ਲਈ ਸਾਨੂੰ ਜੋ ਸਾਡਾ ਸਮਾਜ ਹੈ ਸਮਾਜੀ ਗਿਆਨ ਹੈ ਉਹ ਕਿੱਥੋਂ ਤੱਕ ਜਾਂਦਾ ਆ ਹੁਣ ਇੱਕ ਲਫ਼ਜ਼ ਦੋਸਤ ਅੱਜ ਕੱਲ੍ਹ ਫਰੈਂਡਸ਼ਿਪ ਬੜਾ ਆਮ ਹੋ ਗਿਆ ਹੈ ਮਿੱਤਰ ਪਰ ਜੋ ਗੱਲ ਲਫ਼ਜ਼ ਯਾਰੀ ਨਾਲ ਬਣਦੀ ਹੈ ਨਾ ਉਹ ਮੈਨੂੰ ਲੱਗਦਾ ਕਿ ਸ਼ਾਇਦ ਉਹ ਗੱਲ ਉਹ ਪਿਆਰ ਉਹਨਾਂ ਵਿੱਚ ਮਤਲਬ ਨਹੀਂ ਜਿਵੇਂ ਲੋਕ ਤੱਥ ਵਿੱਚੋਂ ਗੱਲ ਕਰਦੀ ਹੈ ਵੀ ਸੰਦਾਂ ਵਾਂਗੂ ਵਰਤ ਕੇ ਨਹੀਂ ਯਾਰ ਛੱਡੀ ਦੇ ਇਹਦਾ ਮਤਲਬ ਹੋ ਗਿਆ ਕਿ ਯਾਰ ਸਾਡੀ ਰੂਹਾਨੀ ਸਾਂਝ ਵੀ ਕਿਤੇ ਪਾਉਂਦੇ ਆ ਉਹ ਯਾਰ ਜੋ ਕੱਚੀ ਉਮਰ ਦੇ ਬਣੇ ਆ ਜਿਨ੍ਹਾਂ ਨੂੰ ਕਹਿ ਦਿਉ ਵੀ ਲੰਗੋਟੀਆ ਯਾਰ ਜਿਹਨੂੰ ਅਸੀਂ ਕਹਿੰਦੇ ਵੀ ਜਿਨ੍ਹਾਂ ਨਾਲ ਅਸੀਂ ਬਚਪਨ 'ਚ ਹਰ ਚੀਜ਼ ਸਾਂਝੀ ਕੀਤੀ ਹੋਵੇ ਉਹ ਪਿਆਰ ਮੁਹੱਬਤ ਖਲੂਸ ਜੋ ਸਾਨੂੰ ਨਜ਼ਰ ਆਉਂਦਾ ਆ ਉਹ ਜਾਂ ਦੋਸਤ ਜਾਂ ਫਰੈਂਡ ਕਹਿਣ ਵਿੱਚ ਮਜ਼ਾ ਨਹੀਂ ਆਉਂਦਾ ਬੋਲੀ ਦਾ ਆਪਣਾ ਇੱਕ ਸਵਾਦ ਹੈ ਉਹਦੇ ਪਿੱਛੇ ਕਈ ਵਰਿਆਂ ਦੀ ਘਾਲਣਾ ਹੈ ਹੁਣ ਨਹੀਂ ਮੈਂ ਯਾਰ ਮਨਾਉਣਾ ਅਤੇ ਸਾਡੇ ਸੂਫੀ ਮੱਥ ਦੇ ਵਿੱਚ ਯਾਰ ਉਸ ਰੱਬ ਨੂੰ ਪਾਉਣ ਦੀ ਨਹਿਮਤ ਵੀ ਕਹਿੰਦੇ ਨੇ ਸੋ ਮੈਨੂੰ ਲੱਗਦਾ ਹੁੰਦਾ ਕਿ ਲਫ਼ਜ਼ ਯਾਰ ਜਿਹੜਾ ਇਹ ਬੜਾ ਡੂੰਘਾ ਆ ਅਤੇ ਇਹਦੇ ਵਿੱਚ ਕਿਤੇ ਨਾ ਕਿਤੇ ਸਾਨੂੰ ਕਿਤੇ ਨਾ ਕਿਤੇ ਰੂਹਾਨੀਅਤ ਨਜ਼ਰ ਆਉਂਦੀ ਹੈ ਸੋ ਸਾਡੀ ਇਹ ਬੋਲੀ ਦੀ ਖਾਸੀਅਤ ਰਹੀ ਹੈ ਕਿ ਸਾਡੇ ਕਈ ਵਾਰੀ ਜਿਹੜੇ ਬੋਲੀ ਦੇ ਵਿੱਚ ਉਹ ਖਾਸ ਲਫ਼ਜ਼ ਨੇ ਜਿਨ੍ਹਾਂ ਨੇ ਸਾਨੂੰ ਭਾਵੇਂ ਕਿ ਅਸੀਂ ਦੂਜੀ ਬੋਲੀ ਤੋਂ ਲੈ ਤਾਂ ਲੈਂਦੇ ਹਾਂ ਪਰ ਅਸੀਂ ਉਹਨਾਂ ਨੂੰ ਕਈ ਵਾਰੀ ਸਾਂਭ ਵੀ ਲੈਂਦੇ ਹਾਂ ਕਈ ਵਾਰੀ ਆਪਣੇ ਵਿੱਚ ਰਲਾ ਵੀ ਲੈਂਦੇ ਹਾਂ ਪਰ ਉਹਨਾਂ ਨੂੰ ਉਹਨਾਂ ਵਿੱਚ ਉਹ ਰੂਹਾਨੀਅਤ ਉਹ ਪਿਆਰ ਉਹ ਜਜ਼ਬਾ ਜਿਹੜਾ ਨਜ਼ਰ ਨਹੀਂ ਆਉਂਦਾ ਇਸ ਤਰ੍ਹਾਂ ਹੀ ਕਈ ਖਾਸ ਲਫ਼ਜ਼ ਮੈਂ ਹੁਣ ਹਾਲਾਂਕਿ ਮੈਨੂੰ ਕੁਛ ਯਾਦ ਆ ਰਹੇ ਨੇ ਅਤੇ ਹੋ ਸਕਿਆ ਤਾਂ ਮੈਂ ਅਗਲੀ ਵਾਰੀ ਕੁਛ ਲਫ਼ਜ਼ ਚੁਣ ਕੇ ਲੈ ਕੇ ਉਹਨਾਂ ਦੀ ਗੱਲ ਵੀ ਕਰਾਂਗੇ ਕਿ ਉਹ ਬੋਲੀ ਕਿੱਥੋਂ ਨਿਕਲਦੀ ਕਿੱਦਾਂ ਆਉਂਦੀ ਹੈ ਬੋਲੀ ਦੀ ਖੋਜ ਬਾਰੇ ਅਕਸਰ ਬੋਲੀ ਕਿੰਨੀ ਪੁਰਾਣੀ ਹੈ ਜਾਂ ਇਹ ਬੋਲੀ ਸੰਸਕ੍ਰਿਤ 'ਚੋਂ ਨਿਕਲੀ ਹੈ ਜਾਂ ਬੋਲੀ ਬਹੁਤ ਸਾਰੀਆਂ ਅਟਕਲਬਾਜ਼ੂ ਗੱਲਾਂ ਆਉਂਦੀਆਂ ਹੁਣ ਦੇ ਅਜੋਕੇ ਜ਼ਮਾਨੇ ਵਿੱਚ ਲੋਕਾਂ ਨੇ ਖੋਜ ਨੂੰ ਵੱਖਰੇ ਢੰਗ ਵਿੱਚ ਲਿਆਂਦਾ ਅਤੇ ਕੁਛ ਗੱਲਾਂ ਜਿਹੜੀਆਂ ਉਹ ਸਾਹਮਣੇ ਕਰ ਦਿੱਤੀਆਂ ਨੇ ਪੰਜਾਬੀ ਬੋਲੀ ਦੀਆਂ ਜੜ੍ਹਾਂ 5-7 ਲਫ਼ਜ਼ਾਂ ਦੀ ਧੁਨੀ ਦਿਖਾ ਕੇ ਉਸਨੂੰ ਖਤਮ ਨਹੀਂ ਕੀਤਾ ਜਾ ਸਕਦਾ ਕੋਈ 3000 ਤੋਂ ਪਹਿਲਾਂ ਵੱਧ 3200-3800 ਸਾਲ ਤੋਂ ਪਹਿਲਾਂ ਜਿਹੜਾ ਹਿੰਦੂਕੁਸ਼ ਪਰਬਤ ਟੱਪ ਕੇ ਆਏ ਪ੍ਰਵਾਸੀਆਂ ਨਾਲ ਪੰਜਾਬ ਦੀ ਧਰਤੀ ਉੱਤੇ ਉਹ ਨਾਲ ਇੱਕ ਨਵੀਂ ਬੋਲੀ ਵੀ ਲੈ ਕੇ ਆਏ ਉਹਨਾਂ ਬੋਲੀ ਦੇ ਰਲੇਵੇ ਕਰਕੇ ਪੰਜਾਬ ਵਿੱਚ ਅੱਜ ਕੱਲ੍ਹ ਇਹਨੂੰ ਇੰਡੋ ਯੂਰਪੀ ਬੋਲੀ ਵਿੱਚ ਵੀ ਸ਼ਾਮਿਲ ਕੀਤਾ ਜਾ ਸਕਦਾ ਪਰ ਇਹ ਸਾਰਾ ਕੁਝ ਸਮਝਣ ਲਈ ਸਾਨੂੰ ਉਸ ਵੇਲੇ ਦਾ ਸਮਾਜ ਕੀ ਸੀਗਾ ਇਤਿਹਾਸਕ ਪੱਖ ਤੋਂ ਪ੍ਰਵਾਸ ਕਿੱਦਾਂ ਹੁੰਦਾ ਅਤੇ ਪ੍ਰਵਾਸ ਦੇ ਪਹਿਲੂਆਂ ਦੇ ਵਿੱਚ ਕੀ ਬਦਲਾਅ ਆਉਂਦੇ ਆ ਉਹ ਵੀ ਸਮਝਣ ਦੀ ਲੋੜ ਹੈ ਜੇ ਅਸੀਂ ਅਜੋਕੇ ਯੁੱਗ ਵਿੱਚ ਇਸ ਨੂੰ ਇਹਨਾਂ ਬੋਲੀ ਨੂੰ ਧਿਆਨ ਦੇ ਵਿੱਚ ਵੇਖਾਂਗੇ ਤਾਂ ਮੈਂ ਅਕਸਰ ਇਹ ਗੱਲ ਕਰਦਾ ਹਾਂ ਕਿ ਹੁਣ ਇੱਕ ਮੇਰੇ ਸੱਜਣ ਨੇ ਉਹ ਸਪੇਨ ਦੇ ਵਿੱਚ ਓਲਾ ਪੰਜਾਬੀ ਨਾਂ ਦਾ ਰੇਡੀਓ ਚਲਾਉਂਦੇ ਆ ਓਲਾ ਵੈਸੇ ਜਿਵੇਂ ਅੰਗਰੇਜ਼ੀ 'ਚ ਕਹਾਂ ਉਹਦੇ ਸਪੈਲਿੰਗ HOLA ਹੋਲਾ ਨਹੀਂ ਹੁੰਦਾ ਐਚ ਸਪੇਨੀ ਭਾਸ਼ਾ 'ਚ ਸਾਈਲੈਂਟ ਹੈ ਓਲਾ ਰੇਡੀਓ ਓਲਾ ਦਾ ਮਤਲਬ ਹੈਲੋ ਹੀ ਹੈ ਜੇ ਅਸੀਂ ਪੰਜਾਬੀ 'ਚ ਕਹਿ ਲਈਏ ਇੱਥੇ ਮੇਠ ਪੰਜਾਬੀ ਅਤੇ ਓਲਾ ਪੰਜਾਬੀ ਰੇਡੀਓ ਚਲਾਉਣ ਦਾ ਮਤਲਬ ਇਹ ਹੈ ਕਿ ਉਹਨਾਂ ਨੇ ਸਪੇਨੀ ਭਾਸ਼ਾ ਦੇ ਇੱਕ ਲਫ਼ਜ਼ ਨੂੰ ਸਾਡੀ ਪੰਜਾਬੀ ਬੋਲੀ ਨਾਲ ਸਾਂਝ 'ਚ ਮਿਲਾਤਾ ਇੱਦਾਂ ਹੀ ਕੁਛ ਸੱਜੇ ਜਿਹੜੇ ਇਟਲੀ ਦੇ ਵਿੱਚ ਰਹਿੰਦੇ ਆ ਉਹ ਇਤਾਲਵੀ ਭਾਸ਼ਾ ਦੇ ਕੁਛ ਲਫ਼ਜ਼ ਜਿਹੜੇ ਆ ਉਹ ਸਾਡੇ ਵਿੱਚ ਮਿਲਦੇ ਆ ਪੁਰਤਗਾਲ ਦੇ ਸ਼ਬਦ ਜਿਵੇਂ ਮੈਂ ਪਿਛਲੀ ਗੱਲਬਾਤ ਵਿੱਚ ਦੱਸਿਆ ਕਿ ਕਾਫੀ ਸ਼ਬਦ ਜਿਹੜੇ ਪੁਰਤਗਾਲ ਤੋਂ ਸਾਡੀ ਆਲ ਬੋਲੀਆਂ ਦੇ ਵਿੱਚ ਵੀ ਹੈਗੇ ਆ ਪਰਮਿੰਦਰ ਸੋਢੀ ਹੋਣੀ ਜਪਾਨ ਬੈਠੇ ਨੇ ਅਤੇ ਉਹਨਾਂ ਨੇ ਜਪਾਨੀ ਅਤੇ ਪੰਜਾਬੀ ਬੋਲੀਆਂ ਦੇ ਓਰੀਜਨ ਦੀ ਧਾਰਨਾ ਵੀ ਗੱਲ ਕੀਤੀ ਹੈ ਲਫ਼ਜ਼ ਰਿਕਸ਼ਾ ਜਿਹੜਾ ਜਪਾਨ ਤੋਂ ਆਇਆ ਆ ਅਤੇ ਸਾਨੂੰ ਲੱਗਦਾ ਕਿ ਲਫ਼ਜ਼ ਰਿਕਸ਼ਾ ਜਿਹੜਾ ਅਸੀਂ ਇਹਨੂੰ ਤੋੜ ਮਰੋੜ ਕੇ ਆਪਣੇ ਢੰਗ ਨਾਲ ਰਿਸ਼ਕਾ ਵੀ ਬਣਾਤਾ ਸਾਡੀ ਬੋਲੀ ਦੀ ਇਹ ਖੂਬਸੂਰਤੀ ਰਹੀ ਹੈ ਕਿ ਅਸੀਂ ਇਹਨੂੰ ਵੱਖ ਵੱਖ ਤਰੀਕਿਆਂ ਨਾਲ ਆਪਣੇ ਢੰਗ ਤਰੀਕੇ ਨਾਲ ਅਪਣਾਉਣ ਦੀ ਕੋਸ਼ਿਸ਼ ਕੀਤੀ ਜੀ ਹਾਂ ਮੈਨੂੰ ਤਾਂ ਚੰਗਾ ਲੱਗਦਾ ਸਾਡੀ ਅੰਗਰੇਜ਼ੀ ਵਿੱਚ ਹੁਣ ਵਿੰਡੋਆਂ ਖੋਲ ਦੋ ਕਿ ਬਾਹਰੋਂ ਸ਼ਾਈਨਾ ਆਉਣ ਅਸੀਂ ਇਹੋ ਜਿਹੀਆਂ ਗੱਲਾਂ ਵੀ ਕਰਦੇ ਹਾਂ ਅਸੀਂ ਮੈਡਮ ਨੂੰ ਮੈਡਮਾਂ ਕਹਿੰਦੇ ਹਾਂ ਠੀਕ ਆ ਅਤੇ ਸੜਕ ਨੂੰ ਰੋਡਾਂ ਵੀ ਕਹਿ ਦਿੰਦੇ ਹਾਂ ਅਤੇ ਮੈਨੂੰ ਕਿਤੇ ਕਿਤੇ ਲੱਗਦਾ ਕਿ ਅਸੀਂ ਗੋਰਿਆਂ ਦੀ ਅੰਗਰੇਜ਼ੀ ਬਦਲ ਕੇ ਉਹਦਾ ਪੰਜਾਬੀ ਨੂੰ ਮੈਂ ਵਰਤਮਾਨ ਰੂਪ ਦੇ ਕੇ ਆਪਣੀ ਬੋਲੀ ਦੀ ਵਿਸ਼ਾਲ ਜਾਂ ਵੱਡੀ ਹੋਣ ਦਾ ਦਾਇਰਾ ਵੱਡਾ ਕਰਨ ਦੀ ਕੋਸ਼ਿਸ਼ ਕੀਤੀ ਹੈ ਜ਼ਰੂਰੀ ਨਹੀਂ ਹੈ ਕਿ ਤੁਸੀਂ ਸਾਰੇ ਜਾਂ ਜਿਹੜੇ ਹੋਰ ਸੱਜਣ ਮਿੱਤਰ ਨੇ ਜਾਂ ਜਿਹੜੇ ਬਾਕੀ ਵੀ ਇਹਦੇ ਨਾਲ ਸਹਿਮਤ ਹੋਣ ਪਰ ਇਹ ਜ਼ਰੂਰੀ ਜ਼ਰੂਰ ਹੈ ਕਿ ਉਹਦੇ ਪਿੱਛੇ ਸਾਡੀ ਭਾਵਨਾ ਕੀ ਹੈ ਉਹ ਭਾਵਨਾ ਨੂੰ ਸਮਝਿਆ ਜਾਵੇ ਅਤੇ ਉਹ ਭਾਵਨਾ ਦੇ ਵਿੱਚ ਹੀ ਅਸੀਂ ਇਸ ਦਾ ਨਿਰਣਾ ਜਾਂ ਇਸ ਦਾ ਫੈਸਲਾ ਲੈ ਸਕਦੇ ਹਾਂ ਬੋਲੀ ਦੀ ਗੱਲ ਲੰਮੀ ਹੋ ਜਾਣੀ ਹੈ ਲੰਮੀ ਹੋਣ ਦਾ ਕਾਰਨ ਸ਼ਾਇਦ ਇਹ ਵੀ ਹੈ ਕਿ ਮੈਂ ਕਿਉਂਕਿ ਸੈਂਸਸ ਦੇ ਵਿੱਚ ਜਾਂ ਮਰਦਮਸ਼ੁਮਾਰੀ 'ਚ ਕਿਹੜੀ ਬੋਲੀ ਪਾਉਣੀ ਸੀ ਗੱਲ ਦਾ ਮੁੱਦਾ ਤਾਂ ਮੈਂ ਉਹਨੂੰ ਲੈ ਕੇ ਆਉਣਾ ਚਾਹੁੰਦਾ ਸੀ ਪਰ ਕਿਉਂਕਿ ਗੱਲਾਂ 'ਚੋਂ ਗੱਲ ਹੋਣ ਗੱਲ ਕਿਤੇ ਪਾਸੇ ਲੱਗਦੀ ਨਜ਼ਰ ਆਊਗੀ ਤਾਂ ਫਿਰ ਕਿਉਂ ਨਾ ਮੈਂ ਫਿਰ ਜੇ ਬੋਲੀ ਦੀ ਗੱਲ ਚੱਲੀ ਹੈ ਤਾਂ ਇਹ ਬੱਚਿਆਂ ਦੀਆਂ ਗੱਲਾਂ ਬਾਤਾਂ ਵੀ ਸੁਣ ਲਈਏ ਜਿੱਥੇ ਬੱਚੇ ਕਹਿੰਦੇ ਆ ਕਿ ਮੈਂ ਹੁਣ ਊੜੇ ਐੜੇ ਨੂੰ ਨਵਾਂ ਰੂਪ ਦੇਣ ਦੀ ਕੋਸ਼ਿਸ਼ ਕੀਤੀ ਹੈ
1: ਬੱਚੇ ਕੀ ਹੋਇਆ ਪੁੱਤ
2: ਸਾਰੇ ਕਹਿੰਦਾ ਈੜੀ ਡਾਂਗ ਲੈ ਕੇ ਆਊਗੀ
1: ਅੱਛਾ ਚੱਲ ਤੂੰ ਹੀ ਦੱਸ ਈੜੀ ਕੀ ਲੈ ਕੇ ਆਊਗੀ
2: ਈੜੀ ਫੁੱਲ ਲੈ ਕੇ ਆਊਗੀ

ਵਾਜੀਵਾ ਊੜੇ ਐੜੇ ਦੀ ਲੜਾਈ ਹੈ ਈੜੀ ਫੁੱਲ ਲੈ ਕੇ ਆਈ ਹੈ ਕੀ ਬਾਤ ਹੈ ਬਹੁਤ ਖੂਬਸੂਰਤ ਗੀਤ ਸੁਣਿਆ ਪ੍ਰੋਗਰਾਮ ਦੇ ਤੀਜੇ ਸੈਗਮੈਂਟ ਦੇ ਵਿੱਚ ਅਸੀਂ ਦਾਖਲ ਹਾਂ ਜਿਹਦੇ ਵਿੱਚ ਅਸੀਂ ਆਲੇ ਦੁਆਲੇ ਦੇ ਕੁਛ ਕਲਾ ਸਾਹਿਤ ਫਿਲਮਾਂ ਕੁਛ ਗੀਤ ਜਿਹਦੇ ਵਿੱਚ ਮੈਂ ਤੀਜੇ ਸੈਗਮੈਂਟ ਦੇ ਆਖਰੀ ਹਿੱਸੇ ਦੇ ਵਿੱਚ ਜੋ ਸਾਡਾ ਅੱਜ ਕੱਲ੍ਹ ਨਵਾਂ ਤਰ੍ਹਾਂ ਦਾ ਸੰਗੀਤ ਆ ਰਿਹਾ ਉਹਦੀ ਵੀ ਜ਼ਿਕਰ ਅਸੀਂ ਕਰਦੇ ਹਾਂ ਕੁਛ ਨਵੇਂ ਗੀਤ ਕੁਛ ਹਿੰਦੀ ਪੰਜਾਬੀ ਮਿਕਸ ਗੀਤ ਕੁਛ ਨਵੀਆਂ ਬੋਲੀਆਂ ਜਿਹਦੇ ਵਿੱਚ ਬਨੌਟੀ ਬੁੱਧੀ ਰਾਹੀਂ ਬਣੇ ਗੀਤ ਏ ਆਈ ਰਾਹੀਂ ਬਣੇ ਗੀਤ ਉਹਨਾਂ ਦਾ ਜ਼ਿਕਰ ਵੀ ਅਸੀਂ ਕਰਦੇ ਹਾਂ ਇਹਨਾਂ ਦਿਨਾਂ ਦੇ ਵਿੱਚ ਬਹੁਤ ਸਾਰੇ ਕਲਾਕਾਰ ਜਿਹੜੇ ਕਿ ਉਹ ਆਸਟ੍ਰੇਲੀਆ 'ਚ ਆਏ ਨੇ ਆਉਂਦੇ ਰਹਿਣਗੇ ਅਤੇ ਮੈਂ ਸਮਝਦਾ ਕਿ ਪੂਰੀ ਦੁਨੀਆ ਜੇ ਭਾਵੇਂ ਇੱਕ ਪਾਸੇ ਚੱਲੀ ਹੋਈ ਹੈ ਅਤੇ ਸਾਡੇ ਕਲਾਕਾਰਾਂ ਦਾ ਤਾਂ ਨਾ ਤਾਂ ਰੰਗ ਢੰਗ ਬਦਲ ਰਿਹਾ ਅਤੇ ਨਾ ਕੁਛ ਹੋਰ ਚੀਜ਼ ਬਦਲ ਰਹੀ ਹੈ ਬਸ ਉਹ ਹੁਮ ਹਮਾ ਕੇ ਆਸਟ੍ਰੇਲੀਆ ਵੱਲ ਨੂੰ ਮੂੰਹ ਕੀਤਾ ਹੋਇਆ ਅਤੇ ਇਹਨਾਂ ਦਿਨਾਂ ਦੇ ਵਿੱਚ ਹੀ ਇੱਕ ਹੁਣ ਜਿਹੜੇ ਲੰਮੇ ਪ੍ਰੋਗਰਾਮ ਵੱਖ ਵੱਖ ਸ਼ਹਿਰਾਂ 'ਚ ਹੋਣਗੇ ਸ਼ਹਿਰ ਬੈਲਰਟ ਦੇ ਵਿੱਚ ਹੋਵੇਗਾ ਪ੍ਰੋਗਰਾਮ ਬੈਲਰਟ ਮੇਲਾ ਬੈਲਰਟ ਦਾ ਅਤੇ ਇਸ ਮੇਲੇ ਦੀ ਖੂਬਸੂਰਤੀ ਇਹ ਹੋਵੇਗੀ ਕਿ ਉੱਥੇ ਗੁਰਲੇਜ਼ ਅਖਤਰ ਹੋਣੀ ਆਪਣੀ ਦਮਦਾਰ ਆਵਾਜ਼ ਦੇ ਨਾਲ ਬੈਲਰਟ ਦੇ ਵੱਡੇ ਮੇਲੇ ਵਿੱਚ ਸਾਰਿਆਂ ਨੂੰ ਸਾਰੇ ਦਰੂਬਰ ਹੋਣਗੇ ਆਪਣਾ ਕੀ ਕਹਿੰਦੇ ਸਾਂਝ ਪਾਉਣਗੇ ਅਤੇ ਨਾਲ ਉਸ ਵਿਰਾਸਤੀ ਕੁਛ ਗੱਲਾਂ ਕੁਛ ਮਾਹੀਏ ਕੁਛ ਉਹ ਗੱਲਾਂ ਵੀ ਕੀਤੀਆਂ ਜਾਣਗੀਆਂ ਕੁਲਵਿੰਦਰ ਕੈਲੀ ਉਹਨਾਂ ਦੇ ਨਾਲ ਜਿਹੜੇ ਹਮੇਸ਼ਾ ਦੀ ਤਰ੍ਹਾਂ ਸਾਥ ਦੇਣਗੇ ਬੈਲਰਟ ਦਾ ਮੇਲਾ ਵੱਡਾ ਇਸ ਕਰਕੇ ਵੀ ਹੁੰਦਾ ਆ ਕਿਉਂਕਿ ਬੈਲਰਟ ਮੇਲੇ ਦੇ ਵਿੱਚ ਇਕੱਲਾ ਬੈਲਰਟ ਨਹੀਂ ਜਦਕਿ ਆਲੇ ਦੁਆਲੇ ਖੇਤਰੀ ਇਲਾਕੇ ਦੇ ਲੋਕ ਵੀ ਵੱਡੀ ਗਿਣਤੀ ਵਿੱਚ ਸ਼ਾਮਿਲ ਹੁੰਦੇ ਆ ਇੱਥੋਂ ਤੱਕ ਕਿ ਮਲਦੂਰਾਂ ਤੋਂ ਲੈ ਕੇ ਬੈਲਰਟ ਤੱਕ ਲੋਕ ਉੱਥੇ ਸ਼ਾਮਿਲ ਹੋਣ ਦੀ ਕੋਸ਼ਿਸ਼ ਕਰਦੇ ਆ ਉਹਨਾਂ ਪਿੰਡਾਂ 'ਚੋਂ ਉੱਠ ਕੇ ਆਏ ਲੋਕਾਂ ਲਈ ਬੈਲਰਟ ਜਾਣਾ ਇੱਕ ਵੱਡਾ ਸ਼ਹਿਰ ਹੋਣ ਦਾ ਇੱਕ ਪੁਰਾਣਾ ਇਤਿਹਾਸਕ ਸ਼ਹਿਰ ਹੋਣ ਦਾ ਉੱਥੇ ਜਿਹੜਾ ਕਿ ਉਹ ਮੇਲਾ ਲੱਗਦਾ ਹੈ ਵਿਰਾਸਤੇ ਪੰਜਾਬ ਬੈਲਰਟ ਵਾਲਿਆਂ ਨੇ 8 ਸਾਲਾਂ ਤੋਂ ਲਗਾਤਾਰ ਪ੍ਰੋਗਰਾਮ ਕਰਾ ਰਹੇ ਆ ਅਤੇ ਉਹਨਾਂ ਦੇ ਇਸ ਪ੍ਰੋਗਰਾਮ ਦੇ ਕਰਾਉਂਦਿਆਂ ਹੋਇਆਂ ਵੀ ਇਸ ਵਾਰ ਦੂਜੀ ਵਾਰ ਜਦਕਿ ਗੁਰਲੇਜ਼ ਅਖਤਰ ਹੋਣੀ ਉੱਥੇ ਸ਼ਾਮਿਲ ਹੋਣਗੇ ਗੁਰਲੇਜ਼ ਅਖਤਰ ਹੋਣਾ ਦਾ ਇਹ ਦੂਜੀ ਆਮਦ ਕੁਛ ਵਾਰੇ ਪਹਿਲਾਂ ਇੱਥੇ ਆਏ ਸਨ ਉਹਨਾਂ ਦਾ ਕਾਰਨ ਇਹ ਵੀ ਸੀ ਲੋਕਾਂ ਨੇ ਭਰਪੂਰ ਪਸੰਦ ਕੀਤਾ ਮਨੋਰੰਜਨ ਕੀਤਾ ਉਹਨਾਂ ਨੂੰ ਲੱਗਾ ਕਿ ਹੁਣ ਇਸ ਵਾਲੀ ਸਾਡੀ ਜਗ੍ਹਾ ਛੋਟੀ ਸੀ ਹੁਣ ਵੱਡੇ ਹਾਲ ਦੇ ਵਿੱਚ ਬੈਲਰਟ ਦੇ ਸਭ ਤੋਂ ਵੱਡੇ ਜਿਹੜਾ ਉਹ ਜਿਹੜਾ ਕਿ ਵੱਡਾ ਹਾਲ ਆ ਉਹਦੇ ਵਿੱਚ ਵੱਡੀ ਗਿਣਤੀ ਦੇ ਵਿੱਚ ਪੰਜਾਬੀ ਇਕੱਠੇ ਹੋਣਗੇ ਅਤੇ ਇਤਿਹਾਸਕ ਸ਼ਹਿਰ ਦੇ ਵੱਡੇ ਮੇਲੇ ਨੂੰ ਵੇਖਣ ਦੀ ਉੱਥੇ ਸ਼ਮੂਲੀਅਤ ਕਰਨਗੇ ਇਹਨਾਂ ਦਿਨਾਂ ਦੇ ਵਿੱਚ ਜਿਵੇਂ ਪਿਛਲੀ ਵਾਰੀ ਵੀ ਗੱਲ ਕੀਤੀ ਸੀ ਕਿ ਅਸੀਂ ਗੀਤਾਂ ਦੇ ਸਰਵੇਖਣ ਕੀਤਾ ਤਾਂ ਸਾਨੂੰ ਇਹ ਲੱਗਾ ਕਿ ਜਿਹੜਾ ਗੀਤ ਝੋਨਾ ਆ ਬੜਾ ਪਾਪੂਲਰ ਆ ਅਤੇ ਝੋਨੇ ਨੂੰ ਲੈ ਕੇ ਕੁਛ ਗੀਤ ਗੁਰਲੇਜ਼ ਅਖਤਰ ਹੋਣਾ ਵੀ ਗਾਏ ਅਤੇ ਉਹਨਾਂ ਦੇ ਨਾਲ ਦਰਸ਼ਨ ਖੇਲਾ ਦੇ ਜਿਹੜਾ ਗੀਤ ਹੈ ਗੁਰਲੇਸ਼ ਅਖਤਰ ਹੋਣਾ ਦਾ ਉਸ ਨੂੰ ਸੁਣਦੇ ਹਾਂ ਅਤੇ ਵੇਖਦੇ ਹਾਂ ਵੀ ਕਿੰਨੀ ਦਮਦਾਰ ਆਵਾਜ਼ ਹੈ

0: ਬਾਕੀਆਂ ਦਾ ਤਾਂ ਪਤਾ ਨਹੀਂ ਅਤੇ ਬਾਕੀਆਂ ਦਾ ਇਹ ਵੀ ਨਹੀਂ ਪਤਾ ਕਿ ਚੰਨ 'ਤੇ ਕਦੋਂ ਜਾਣਾ ਹੈ ਪਰ ਸਾਡੇ ਵਾਲਿਆਂ ਨੇ ਤਾਂ ਚੰਨ 'ਤੇ ਝੋਨਾ ਲਾ ਹੀ ਦੇਣਾ ਦੇਖੋ ਜੀ ਝੋਨਾ ਗੀਤ ਤਾਂ ਕਈ ਵੈਸੇ ਬਹੁਤ ਸਾਰਿਆਂ ਨੇ ਪਸੰਦ ਇੱਥੇ ਮਿਸ ਪੂਜਾ ਦਾ ਵੀ ਕੀਤਾ ਪਰ ਇਸ ਵਾਰੀ ਜਿੱਦਾਂ ਕਿ ਹੁਣ ਝੋਨਾ ਚੰਨ 'ਤੇ ਇਹ ਗੁਰਲਾਹੇ ਸਖਤਰ ਉਹਨਾਂ ਨੇ ਗਾਇਆ ਅਤੇ ਇਹ ਵੇਖਣ ਦੀ ਕੋਸ਼ਿਸ਼ ਕਰਦੇ ਆ ਕਿ ਬੈਲਟ ਵਾਸੀ ਖਾਸ ਮੰਗ 'ਤੇ ਇਹ ਗਾਣਾ ਸੁਣਦੇ ਆ ਕਿ ਨਹੀਂ ਸੁਣਦੇ ਹੁਣ ਇਹ ਵੀ ਨਹੀਂ ਪਤਾ ਕਿ ਗੁਰਲੇ ਸੋਹਣਾ ਨੂੰ ਕਿਉਂਕਿ ਉਹਨਾਂ ਦੇ ਬਹੁਤ ਸਾਰੇ ਗੀਤ ਨੇ ਬਹੁਤ ਸਾਰੇ ਗੀਤ ਨੇ ਮੈਂ ਸਮਝਦਾ ਕਿ ਜੇ ਦੁਗਾਣੇ ਅੱਜ ਕੱਲ੍ਹ ਚੱਲ ਰਹੇ ਨੇ ਅਤੇ ਗੁਰਲੇ ਅਖਤਰ ਹੋਣਾ ਦੇ ਬਹੁਤ ਸਾਰੇ ਦੁਗਾਣੇ ਉਹਨਾਂ ਦੇ ਆਪਣੇ ਗੀਤ ਵੀ ਬਹੁਤ ਵਧੀਆ ਨੇ ਅਤੇ ਦੁਗਾਣੇ ਚੱਲ ਰਹੇ ਨੇ ਫਿਰ ਅਗਲਾ ਗੀਤ ਵੀ ਸੁਣਦੇ ਹਾਂ ਅਤੇ ਫਿਰ ਮੈਂ ਕਹਿੰਦਾ ਇਕੱਠੀ ਬਹਿ ਕੇ ਗੱਲਬਾਤ ਕਰਦੇ ਹਾਂ ਕਿ ਮੇਲਿਆਂ ਦਾ ਸਾਨੂੰ ਕੀ ਲਾਹਾ ਮਿਲਦਾ ਅਤੇ ਕੀ ਫਾਇਦਾ ਹੁੰਦਾ ਜੀ ਹਾਂ ਇਹ ਗੀਤ ਸੁਣਿਓ ਜ਼ਰਾ ਗੀਤ ਨਾ ਚਾਲ ਆ ਅਤੇ ਚਾਲ ਦੇ ਵਿੱਚ ਫਿਰ ਕੀ ਰੰਗ ਢੰਗ ਵੇਖਦੇ ਆ ਫਿਰ ਅਗਲੀ ਗੱਲ ਕਰਦੇ ਹਾਂ
1: Productions, y'all.

0: ਬਿਲਕੁਲ ਗੀਤ ਜਿਹੜਾ ਚਾਲ ਵੱਖਰਾ ਕੀ ਸਾਡਾ ਰੰਗ ਢੰਗ ਹੁੰਦਾ ਆ ਤੇ ਜੇ ਮੈਂ ਪਹਿਲਾਂ ਗੱਲ ਕੀਤੀ ਸੀ ਕਿ ਇਹਨਾਂ ਮੇਲਿਆਂ ਦਾ ਕੀ ਫਾਇਦਾ ਹੁੰਦਾ ਬੈਲਟ ਦਾ ਮੇਲਾ ਮੈਨੂੰ ਕਈ ਸਾਲ ਪਹਿਲਾਂ ਵੀ ਉੱਥੇ ਜਾਣ ਦਾ ਮਿਲਿਆ ਅਲੱਗ ਮੌਕਾ ਮਿਲਿਆ ਲਗਭਗ ਮੈਂ ਕਈ ਸਾਲਾਂ ਤੋਂ ਜੇ ਮੈਂ ਕਹਾਂ 5 ਸਾਲਾਂ ਤੋਂ ਮੈਂ ਜਾ ਹੀ ਰਿਹਾ ਅਤੇ 2021 ਦੇ ਵਿੱਚ ਇਹਨਾਂ ਦਿਨਾਂ ਦੇ ਵਿੱਚ ਜਦੋਂ ਬੋਲੀ ਸੀ ਅਤੇ ਬੋਲੀ ਉਸ ਵੇਲੇ ਦੇ ਪੇਰੈਂਟਸ ਨਾਲ ਕੁਛ ਗੱਲਬਾਤ ਕੀਤੀ ਅਤੇ ਉਹ ਕੀ ਪੇਰੈਂਟਸ ਮਹਿਸੂਸ ਕਰਦੇ ਸਨ ਕਿ ਮੈਂ ਤੁਹਾਨੂੰ ਉਹਦੇ ਬਾਰੇ ਤੁਸੀਂ ਜ਼ਿਕਰ ਸੁਣੋ ਫਿਰ ਤੁਹਾਨੂੰ ਅੰਦਾਜ਼ਾ ਹੋਵੇਗਾ ਕਿ ਮੈਂ ਮੇਲਿਆਂ ਦੇ ਕੀ ਫਾਇਦੇ ਨੇ ਕੀ ਨੁਕਸਾਨ ਨੇ ਫਿਰ ਆਪਾਂ ਇਹਦੇ 'ਤੇ ਗੱਲ ਕਰਦੇ ਹਾਂ
1: ਨਾਲ ਕਿਵੇਂ ਜੋੜ ਰਹੇ ਹੋ
2: ਦੇਖੋ ਜੀ ਪੰਜਾਬੀ ਤੋਂ ਬਿਨਾਂ ਇਹ ਆਪਣੇ ਕਲਚਰ ਤੋਂ ਟੁੱਟ ਜਾਣਗੇ ਜੇ ਇਹਨੂੰ ਪੰਜਾਬੀ ਲਿਖਣੀ ਨਾ ਆਈ ਬੋਲਣੀ ਨਾ ਆਈ ਅਤੇ ਪੜ੍ਹਨੀ ਨਾ ਆਈ ਇਹ ਆਪਣੇ ਕਲਚਰ ਤੋਂ ਟੁੱਟ ਜਾਣਗੇ ਜਿਹੜਾ ਆਪਣਾ ਵਿਰਸਾ ਮੈਂ ਇਹ ਐਜ ਏ ਪੰਜਾਬੀ ਮੰਨਦਾ ਕਿ ਹਾਂ ਵੀ ਪੰਜਾਬੀ ਵਿਰਸਾ ਸਭ ਤੋਂ ਸੁੱਚਾ ਅਤੇ ਉੱਚਾ ਵਿਰਸਾ ਸਾਡੇ ਵਾਸਤੇ ਇੰਨਾ ਕੁਛ ਆਪਣੇ ਕਲਚਰ ਵਿੱਚ ਜਾਂ ਆਪਣੀ ਹਿਸਟਰੀ ਵਿੱਚ ਆਪਣੇ ਆਪਣੇ ਲਈ ਆਪਣੇ ਲੋਕਾਂ ਨੇ ਕੀਤਾ ਆਪਣੇ ਗੁਰੂਆਂ ਨੇ ਜਾਂ ਜਿਨ੍ਹਾਂ ਲੋਕਾਂ ਨੇ ਆਪਣੇ ਲਈ ਸ਼ਹੀਦੀਆਂ ਦਿੱਤੀਆਂ ਆਪਣਾ ਕਲਚਰ ਇੰਨਾ ਸਾਫ਼ ਸੁਥਰਾ ਅਤੇ ਇੰਨਾ ਵਧੀਆ ਬਣਾਇਆ ਅਤੇ ਜੇ ਬੱਚੇ ਇੱਥੇ ਆ ਕੇ ਅੰਗਰੇਜ਼ੀ ਬੋਲਣਾ ਇਹਨਾਂ ਦੀ ਮਜਬੂਰੀ ਹੋ ਸਕਦੀ ਹੈ ਪਰ ਪੰਜਾਬੀ ਬੋਲਣਾ ਸਾਡੇ ਲਈ ਜੀ ਜ਼ਰੂਰੀ ਹੈ ਮਤਲਬ ਜ਼ਰੂਰੀ ਇਸ ਕਰਕੇ ਪੰਜਾਬੀ ਬੋਲਣਗੇ ਪੰਜਾਬੀ ਸਿੱਖਣਗੇ ਪੰਜਾਬੀ ਵਿਰਸੇ ਨੂੰ ਅੱਗੇ ਲੈ ਕੇ ਜਾਣਗੇ ਨਹੀਂ ਤਾਂ ਮੇਰੀ ਜਨਰੇਸ਼ਨ ਤੋਂ ਅੱਗੇ ਇਹਨਾਂ ਨੂੰ ਪੰਜਾਬੀ ਬੋਲਣੀ ਆ ਸਕਦੀ ਹੈ ਅਤੇ ਜੇ ਮੈਂ ਕੋਸ਼ਿਸ਼ ਨਾ ਕੀਤੀ ਇਹਨਾਂ ਦੇ ਬੱਚੇ ਦੇ ਪੰਜਾਬੀ ਬਿਲਕੁਲ ਵੀ ਨਾ ਬੋਲਣਾ
0: ਜੀ ਹਾਂ ਤੁਸੀਂ ਸੁਣਿਆ ਕਿ ਉਹ ਕੀ ਗੱਲ ਕਰਦੇ ਆ ਇਹ ਪੇਰੈਂਟਸ ਨੇ ਗੱਲ ਅੱਜ ਤੋਂ ਕੋਈ ਜੇ 2026-2021 ਦੇ ਵਿੱਚ ਗੱਲ ਕੀਤੀ ਜਦੋਂ ਕਿ ਅਸੀਂ ਉਸ ਜਦੋਂ ਕਿ ਅਸੀਂ ਉੱਥੇ ਵੀ ਪੰਜਾਬੀ ਬੋਲੀ ਦੇ ਉੱਤੇ ਪੰਜਾਬੀ ਬੋਲੀ ਨੂੰ ਲੈ ਕੇ ਜਿਹੜੇ ਸੰਜੀਦਾ ਸਾਂ ਅਤੇ ਅਸੀਂ ਇਹ ਗੱਲ ਕਰਨਾ ਚਾਹੁੰਦੇ ਸਾਂ ਕਿ ਤੁਸੀਂ ਕੀ ਗੱਲ ਕੀਤੀ ਮਾਪਿਆਂ ਦਾ ਇਹਨਾਂ ਮੇਲਿਆਂ ਵਿੱਚ ਆ ਕੇ ਜ਼ਿਕਰ ਕਰਨਾ ਇਹਨਾਂ ਮੇਲਿਆਂ ਦੇ ਵਿੱਚ ਇਕੱਠੇ ਹੋ ਕੇ ਇਹ ਗੱਲ ਕਹਿਣੀ ਕਿ ਅਸੀਂ ਕਿਸ ਪਾਸੇ ਵੱਲ ਜਾ ਰਹੇ ਹਾਂ ਅਤੇ ਸਾਨੂੰ ਮੌਕਾ ਮਿਲਦਾ ਹੈ ਕਿ ਅਸੀਂ ਇਹਨਾਂ ਬੱਚਿਆਂ ਨੂੰ ਆਪਣੇ ਨਾਲ ਜੋੜੀਏ ਮੇਲਿਆਂ ਦੇ ਵਿੱਚ ਰੰਗ ਸਿਰਫ ਇੱਕ ਬਾਹਰੋਂ ਆਏ ਕਲਾਕਾਰ ਨੂੰ ਸੁਣਨ ਦਾ ਨਹੀਂ ਹੁੰਦਾ ਮੇਲਿਆਂ ਦੇ ਵਿੱਚ ਰੌਲਾ ਗੌਲਾ ਹੀ ਨਹੀਂ ਹੁੰਦਾ ਸਗੋਂ ਮੇਲਿਆਂ ਦੇ ਵਿੱਚ ਅਸੀਂ ਇੱਕ ਆਪਣੀ ਭਾਈਚਾਰਕ ਸਾਂਝ ਵੀ ਪਾਉਂਦੇ ਹਾਂ ਅਤੇ ਉਸ ਭਾਈਚਾਰਕ ਸਾਂਝ ਦੇ ਵਿੱਚ ਅਸੀਂ ਸਾਰੇ ਮਿਲ ਬੈਠ ਕੇ ਮੇਲਾ ਗੇਲਾ ਤਾਂ ਕਰਦੇ ਹੀ ਹਾਂ ਆਪਣੇ ਬੱਚਿਆਂ ਦੀ ਹੌਸਲਾ ਅਫਜ਼ਾਈ ਵੀ ਕਰਦੇ ਹਾਂ ਅਤੇ ਬੈਲਟ ਵਿੱਚ ਖਾਸ ਤੌਰ 'ਤੇ ਲੋਕ ਉੱਥੋਂ ਦੀਆਂ ਸਥਾਨਕ ਝਲਕੀਆਂ ਕਿਸੇ ਵੀ ਵੱਡੇ ਪ੍ਰੋਗਰਾਮ ਤੋਂ ਵਧੀਆ ਪ੍ਰੋਗਰਾਮ ਤੋਂ ਬਹੁਤ ਵਧੀਆ ਹੁੰਦੀਆਂ ਨੇ ਮੈਂ ਇਸਦੇ ਲਈ ਜਿਹੜੀ ਵਿਰਾਸਤ ਪੰਜਾਬ ਦੀ ਸਾਰੀ ਟੀਮ ਆ ਉਹਨਾਂ ਦੀ ਅਣਥਕ ਮਿਹਨਤ ਆ ਅਤੇ ਹੋਰ ਕਈ ਤਰ੍ਹਾਂ ਦੇ ਕੰਮ ਕਰਦੇ ਆ ਜਿਨ੍ਹਾਂ ਨੂੰ ਸਲਾਮ ਕਰਦਾ ਕਿ ਉਹ ਕਈ ਸਾਲਾਂ ਤੋਂ ਲਗਾਤਾਰ ਉੱਥੇ ਪੇਸ਼ਕਾਰੀਆਂ ਦਿੰਦੇ ਨੇ ਅਤੇ ਵੱਖਰੇ ਵੱਖਰੇ ਵਣਗੀਆਂ ਜਿਹੜੀਆਂ ਸਾਨੂੰ ਵੇਖਣ ਨੂੰ ਮਿਲਦੀਆਂ ਨੇ ਗੱਲਾਂ ਚੁਗੱਲ ਪ੍ਰੋਗਰਾਮ ਦੇ ਵਿੱਚ ਤੁਸੀਂ ਸੁਣ ਰਹੇ ਹੋ ਵਿੱਕੀ ਸਿਨਾ ਪ੍ਰੋਗਰਾਮ ਗੱਲਾਂ ਚੁਗੱਲ ਇਹ ਹੈ ਪਲੈਂਟੀ ਵੈਲੀ FM PVFM 88.6 ਤੁਹਾਡਾ ਲੋਕਲ ਰੇਡੀਓ ਸਟੇਸ਼ਨ ਪ੍ਰੋਗਰਾਮ ਦੇ ਅਗਲੇ ਸੈਗਮੈਂਟ ਵੱਲ ਵੱਧਦੇ ਹਾਂ ਅਤੇ ਅਗਲੇ ਸੈਗਮੈਂਟ ਦੇ ਵਿੱਚ ਜਾਣ ਤੋਂ ਪਹਿਲਾਂ

ਜੀ ਹਾਂ ਤੁਸੀਂ ਇਹ ਬੀਟ ਸੁਣੀ ਤੇ ਮੈਂ ਜਿਵੇਂ ਪਹਿਲਾਂ ਕਿਹਾ ਸੀ ਅੱਜ ਕੱਲ ਸੰਗੀਤ ਬਣਾਉਣਾ ਸੰਗੀਤ ਗੀਤ ਲਿਖਣੇ ਹੁਣ ਲਿਖਣੇ ਨੇ ਗੀਤ ਬਣਾਉਣੇ ਬਣ ਗਏ ਆ ਕਿਉਂਕਿ ਸਾਰਾ ਕੁਝ ਬਨਾਉਟੀ ਬੁੱਧੀ ਦੇ ਹੱਥ ਆਈ ਗਿਆ ਤੇ ਇਸ ਬਨਾਉਟੀ ਬੁੱਧੀ ਕਰਕੇ ਹੁਣ ਜਿਹੜਾ ਪੰਜਾਬੀ ਗੀਤ ਆ ਜੇ ਕਿਸੇ ਨੂੰ ਬੋਲ ਨਹੀਂ ਵੀ ਆਉਂਦੇ ਜੇ ਕਿਸੇ ਨੂੰ ਉਹਦਾ ਰੰਗ ਢੰਗ ਨਹੀਂ ਵੀ ਆਉਂਦਾ ਤੇ ਉਹ ਪੰਜਾਬੀ ਗਾਣੇ ਆ ਰਹੇ ਆ ਤੇ ਕੋਈ ਹੈਰਾਨੀ ਨਹੀਂ ਹੋਵੇਗਾ ਕਿ ਹੁਣ ਜਿਹੜੇ ਦੁਨੀਆ ਦੇ ਵੱਡੇ ਵੱਡੇ ਸਿੰਗਰ ਨੇ ਚਾਹੇ ਉਹ ਕਾਲੇ ਨੇ ਚਾਹੇ ਗੋਰੇ ਨੇ ਚਾਹੇ ਉਹ ਯੂਰਪੀ ਨੇ ਚਾਹੇ ਉਹ ਏਸ਼ੀਅਨ ਨੇ ਚਾਹੇ ਚੀਨੀ ਨੇ ਉਹ ਆਪਣੇ ਆਪਣੇ ਢੰਗ ਤਰੀਕੇ ਨਾਲ ਗੀਤਾਂ ਦੇ ਵਿੱਚ ਤਜ਼ਰਬਾ ਕਰਕੇ ਆਪਣੇ ਆਪਣੇ ਢੰਗ ਤਰੀਕੇ ਨਾਲ ਇਹਨੂੰ ਵੱਡੇ ਪੱਧਰ 'ਤੇ ਅੱਗੇ ਲੈ ਕੇ ਜਾਣਗੇ ਇਹ ਗੀਤ ਇੱਕ ਸੁਣਦੇ ਹਾਂ ਅਤੇ ਜਿਹੜੀ ਇਹ ਬੀਟ ਵੀ ਤੁਸੀਂ ਸੁਣੀ ਸੀ ਇਹ ਬੀਟ ਵੀ ਜਿਹੜੀ ਮੈਂ ਕਿ ਤੁਸੀਂ ਪਿੱਛੇ ਪਿਛੋਕੜ ਮੇਰੇ ਸੁਣ ਰਹੀ ਹੈ ਜਿਹੜੀ ਚੱਲ ਰਹੀ ਹੈ ਅਤੇ ਇਸ ਬੀਟ ਦੇ ਵਿੱਚ ਵੀ ਜੋ ਕੁਛ ਕਿਹਾ ਗਿਆ ਜੋ ਕੁਛ ਲਿਖਿਆ ਗਿਆ ਉਹ ਮੈਂ ਕੋਈ ਮਿਊਜ਼ਿਕ ਕੰਪੋਜ਼ਰ ਨਹੀਂ ਮੈਂ ਕੋਈ ਬਹੁਤਾ ਵੱਡਾ ਮਿਊਜ਼ਿਕ ਸਮਝ ਨਹੀਂ ਰੱਖਦਾ ਪਰ ਇਹ ਕੁਛ ਇੰਸਟਰਕਸ਼ਨ ਦੇ ਕੇ ਕੁਛ ਕਮਾਂਡ ਦੇ ਕੇ ਇਹ ਬੀਟ ਤੁਹਾਡੇ ਲਈ ਤਿਆਰ ਕੀਤੀ ਗਈ ਬਨੌਟੀ ਬੁੱਧੀ ਦੀ ਬੀਟ ਤੁਸੀਂ ਸੁਣ ਸਕਦੇ ਹਾਂ ਕਿ ਸਾਡੇ ਆਲੇ ਦੁਆਲੇ ਮਾਹੌਲ ਕਿਸ ਤਰ੍ਹਾਂ ਦਾ ਕਿਵੇਂ ਕਿੱਦਾਂ ਬਦਲਦਾ ਜਾ ਰਿਹਾ ਜੀ ਹਾਂ ਅਤੇ ਅਗਲਾ ਗੀਤ ਵੀ ਸੁਣਦੇ ਹਾਂ ਉਹ ਗੀਤ ਵੀ ਸਾਨੂੰ ਵਿੱਚ ਗੀਤ ਦੇ ਵਿੱਚ ਕੁਛ ਬੋਲ ਜਿਹੜੇ ਹੋਣਗੇ ਖਾਸ ਤੌਰ 'ਤੇ ਮੈਂ ਚੁਣਿਆ ਅੱਜ ਵੀ ਮੈਂ ਇਸ ਪ੍ਰੋਗਰਾਮ 'ਚ ਲੈ ਕੇ ਜਾਵਾਂ ਅਤੇ ਗੀਤ ਦੇ ਵਿੱਚ ਸ਼ੁਰੂ ਦੇ ਬੋਲ ਜਿਹੜੇ ਆ ਹੋ ਸਕਦਾ ਕਿ ਪੰਜਾਬੀ ਬੋਲੀ ਦੇ ਨਾ ਹੋਣ ਸ਼ੁਰੂ ਦੇ ਵਿੱਚ ਬੋਲ ਅੰਗਰੇਜ਼ੀ ਦੇ ਹੋਣ ਅਤੇ ਸਟਾਈਲ ਬਿਲਕੁਲ ਵੱਖਰਾ ਹੋਵੇ ਪਰ ਬੋਲ ਫਿਰ ਵੀ ਪੰਜਾਬੀ ਨੇ ਬਨਾਉਟੀ ਬੁੱਧੀ ਕਿੰਨੀ ਕੁ ਅਸਲੀ ਹੈ ਅਤੇ ਕਿੰਨੀ ਕੁ ਸੱਚੀ ਹੈ ਇਹ ਤਾਂ ਸੁਣਨ ਵਾਲੇ ਹੀ ਦੇਖਣਗੇ

ਹੁਣ ਕਿਉਂ ਨਹੀਂ ਦਿੰਦਾ ਮੈਨੂੰ ਆਪਣਾ ਰਮਾਲ ਦੇ ਤੁਸੀਂ ਗੀਤ ਸੁਣਿਆ ਲਾ ਲਈ ਮੁੰਦਰੀ ਮੇਰੀ ਅਤੇ ਗੀਤ ਦੇ ਵਿੱਚ ਹੋ ਸਕਦਾ ਤੁਹਾਨੂੰ ਕੁਝ ਬੋਲ ਵੀ ਹੋਰ ਤਰ੍ਹਾਂ ਦੇ ਲੱਗਦੇ ਹੋਣ ਕੁਝ ਲਫਜ਼ ਜਿਹੜੇ ਆ ਕਿ ਉਹ ਬਦਲੇ ਬਦਲੇ ਲੱਗਦੇ ਹੋਣ ਜਿਵੇਂ ਕਿ ਮੈਂ ਪਹਿਲਾਂ ਵੀ ਦੱਸਿਆ ਸੀ ਕਿ ਇਹ ਜਿਹੜੇ ਨੇ ਇਹ ਬਹੁਤ ਸਾਰੇ ਜਿਹੜੇ ਗੀਤ ਨੇ ਜਾਂ ਜਿਹੜੇ ਇਹ ਏ ਆਈ ਨੇ ਬਣੇ ਨੇ ਅਤੇ ਬਹੁਤ ਸਾਰੇ ਬਣਾਉਣ ਵਾਲੇ ਵੀ ਹੋ ਸਕਦਾ ਪੰਜਾਬੀ ਨਾ ਹੋਣ ਅਤੇ ਉਹਨਾਂ ਦੇ ਗੀਤਾਂ ਦੇ ਵਿੱਚ ਜਿਹੜਾ ਆ ਉਹ ਸਾਨੂੰ ਉਹ ਚੀਜ਼ਾਂ ਸੁਣਨ ਨੂੰ ਮਿਲੀਆਂ ਹੋਣ ਜਿਹੜੀਆਂ ਉਹ ਗੱਲਾਂ ਜਿਵੇਂ ਵਰਡ ਭਾਬੀ ਨੂੰ ਬਾਬੀ ਕਿਹਾ ਗਿਆ ਅਤੇ ਉਹਦੇ ਵਿੱਚ ਕੁਛ ਲਫਜ਼ ਜਿਹੜੇ ਸਾਨੂੰ ਕਈ ਵਾਰੀ ਸਮਝ ਨਾ ਵੀ ਆਉਂਦੇ ਹੋਣ ਉਹ ਵੀ ਸਮਝ ਸਾਨੂੰ ਸੋਚਣ ਨੂੰ ਮਿਲਦੇ ਨੇ ਇਹ ਬਦਲਦੇ ਜ਼ਮਾਨੇ ਦਾ ਬਦਲਦਾ ਗੀਤ ਏ ਅਤੇ ਬਦਲਦੇ ਜ਼ਮਾਨੇ ਦੇ ਵਿੱਚ ਹੁਣ ਕੀ ਕੁਝ ਹੋ ਰਿਹਾ ਅਤੇ ਕੀ ਕੁਝ ਨਹੀਂ ਹੋ ਰਿਹਾ ਇਹਦੇ ਬਾਰੇ ਅਸੀਂ ਆਉਂਦੇ ਕੁਛ ਦਿਨਾਂ ਦੇ ਵਿੱਚ ਵਿਚਾਰ ਕਰਨ ਦੀ ਕੋਸ਼ਿਸ਼ ਕਰਾਂਗੇ ਸਵਾਲ ਇਹ ਹੋ ਗਿਆ ਹੈ ਕਿ ਅਸੀਂ ਭਾਵੇਂ ਕਿਸੇ ਨੂੰ ਪ੍ਰੋਗਰਾਮ ਨੂੰ ਪਸੰਦ ਕਰੀਏ ਅਤੇ ਭਾਵੇਂ ਕਿਸੇ ਪ੍ਰੋਗਰਾਮ ਨੂੰ ਪਸੰਦ ਨਾ ਕਰੀਏ ਭਾਵੇਂ ਕਿਸੇ ਖਾਸ ਕਿਸਮ ਦੇ ਗੀਤਾਂ ਨੂੰ ਪਸੰਦ ਕਰੀਏ ਜਾਂ ਅਸੀਂ ਇਗਨੋਰ ਕਰ ਦਈਏ ਪਰ ਮੈਨੂੰ ਲੱਗਦਾ ਕਿ ਆਪਾਂ ਇਹਨਾਂ ਨੂੰ ਹੁਣ ਪਿੱਛੇ ਨਹੀਂ ਕਰ ਸਕਦੇ ਗੱਲ ਸਾਡੀ ਪਸੰਦ ਨਾ ਪਸੰਦ ਆਇਆ ਗੱਲ ਸਾਡੀ ਪਸੰਦ ਨਾ ਪਸੰਦ ਤੋਂ ਬਾਅਦ ਦਾ ਗੀਤ ਹੈ ਇਹਦੇ ਬਾਰੇ ਸਾਨੂੰ ਨਹੀਂ ਪਤਾ ਪਰ ਸਵਾਲ ਜਿਹੜਾ ਬੁਨਿਆਦੀ ਉੱਥੇ ਹੀ ਹੈ ਕਿ ਇਸ ਬਦਲ ਰਹੀ ਦੁਨੀਆ ਨੂੰ ਅਸੀਂ ਬਦਲਵੇ ਰੰਗ 'ਚੋਂ ਅੱਖੋਂ ਪਰੋਖੇ ਨਹੀਂ ਕਰ ਸਕਦੇ ਜਿਵੇਂ ਕਿ ਹੁਣ ਜ਼ਮਾਨਾ ਚੱਲ ਰਿਹਾ ਕਿ ਸਿੱਧੂ ਮੂਸੇਵਾਲੇ ਦੀ ਮੌਤ ਅਚਨਚੇਤ ਮੌਤ ਉਹ ਹਾਦਸਾ ਹੋਇਆ ਸਾਰੇ ਪੰਜਾਬੀਆਂ ਨੇ ਬੜੇ ਕੀ ਕਹਿੰਦੇ ਦਿਲ ਦੀਆਂ ਬਰੂਹਾਂ ਤੋਂ ਜ਼ਖਮ ਜਿਹੜੇ ਉਹਨਾਂ ਦੇ ਹੱਲੇ ਨੇ ਉਹਨਾਂ ਨੂੰ ਸਾਫ਼ ਅਜੇ ਨਹੀਂ ਮਿਲਿਆ ਪਰ ਸਿੱਧੂ ਮੂਸੇਵਾਲੇ ਦੀ ਉਸ ਫੌਤ ਹੋਣ ਤੋਂ ਬਾਅਦ ਵੀ ਉਹਦੇ ਗੀਤ ਸਾਡੇ ਸਾਨੂੰ ਵੇਖਣ ਨੂੰ ਮਿਲੇ ਉਹਦੇ ਗੀਤਾਂ ਦਾ ਇਸ ਬਨਾਉਟੀ ਬੁੱਧੀ ਰਾਹੀਂ ਨਵੇਂ ਨਵੇਂ ਰੰਗ ਰੂਪ ਬਦਲਦੇ ਸਾਨੂੰ ਸਾਹਮਣੇ ਮਿਲੇ ਉਹਦੇ ਗੀਤਾਂ ਦੇ ਆਧਾਰਿਤ ਬਹੁਤ ਸਾਰੇ ਲੋਕਾਂ ਨੇ ਉਸ ਦੀ ਆਵਾਜ਼ ਵਾਂਗ ਆਪਣੇ ਗੀਤ ਵੀ ਗਾਏ ਅਤੇ ਆਪਣੇ ਗੀਤਾਂ ਨੂੰ ਗਾ ਕੇ ਇੱਕ ਨਵਾਂ ਰੂਪ ਦੇਣ ਦੀ ਕੋਸ਼ਿਸ਼ ਵੀ ਕੀਤੀ ਬਨਾਉਟੀ ਬੁੱਧੀ ਆਰਟੀਫਿਸ਼ਲ ਇੰਟੈਲੀਜੈਂਸ ਕਈ ਤਰ੍ਹਾਂ ਦੇ ਨਵੇਂ ਸਿਸਟਮ ਸਾਡੇ ਸਾਹਮਣੇ ਲਿਆਵੇਗੀ ਅਤੇ ਹੁਣ ਉਹ ਕੋਈ ਹੈਰਾਨੀ ਨਹੀਂ ਹੁੰਦੀ ਜਦੋਂ ਸਾਰੇ ਰਵਾਇਤੀ ਕੰਮ ਕਰਨ ਦੇ ਢੰਗ ਤਰੀਕੇ ਬਦਲ ਜਾਣਗੇ ਅਤੇ ਆਉਂਦੇ ਕੁਛ ਸਾਲਾਂ ਦੇ ਵਿੱਚ ਸਾਡਾ ਸਿੱਖਿਆ ਪ੍ਰਣਾਲੀ ਹੋਰ ਯੂਨੀਵਰਸਿਟੀਆਂ ਸਕੂਲ ਕਾਲਜ ਆਪਣੇ ਨਵੇਂ ਨਵੇਂ ਢੰਗ ਤਰੀਕੇ ਨਾਲ ਸਾਡੇ ਸਾਹਮਣੇ ਆਉਣਗੇ ਹੁਣ ਦੇ ਯੁੱਗ ਇਸ ਬਨਾਉਟੀ ਬਿੱਧੂ ਦੀ ਮਸ਼ੀਨਾਂ ਦੀ ਬੰਦਿਆਂ ਨਾਲ ਕੀ ਸਾਂਝ ਹੈ ਮਸ਼ੀਨਾਂ ਦੀ ਬੰਦਿਆਂ ਨਾਲ ਕੀ ਜੰਗ ਹੈ ਇਹਦੇ ਬਾਰੇ ਵੀ ਗੱਲਾਂ ਹੋਣੀਆਂ ਕੋਈ ਹੈਰਾਨੀ ਵਾਲੀ ਗੱਲ ਨਹੀਂ ਹੋਵੇਗੀ ਅਗਲਾ ਗੀਤ ਜਿਹੜਾ ਮੈਂ ਸੁਣਾਉਣ ਲੱਗਾ ਉਹ ਵੀ AI ਨਾਲ ਬਣਿਆ ਗੀਤ ਸੁਣੋ ਜਿਹਦਾ ਮੈਂ ਜ਼ਿਕਰ ਕੀਤਾ ਫਿਰ ਗੱਲ ਕਰਦੇ ਹਾਂ

ਮੇਰੇ ਤੇ ਮਨ ਚੋਂ ਇੰਨਾ ਨਿਕਲਿਆ ਸੀ ਕਿ ਇੰਨਾ ਵੀ ਸੱਚ ਨਾ ਬੋਲ ਸਿੱਧੂ ਬਿਲਕੁਲ ਜ਼ਿੰਦਗੀ ਦੇ ਸੱਚ ਤੋਂ ਨੇੜੇ ਬੋਲ ਕੇ ਗੀਤ ਤੁਸੀਂ ਸੁਣਿਆ ਗੀਤ ਦੇ ਬੋਲ ਮਨ ਨੂੰ ਹੌਲ ਪਾਉਂਦੇ ਨੇ ਅਤੇ ਅਸੀਂ ਕਦੀ ਕਦੀ ਇਹ ਵੀ ਸੋਚਦਾ ਮੈਂ ਕਿ ਅਸੀਂ ਟੈਕਨੋਲੋਜੀ ਦਾ ਕਈ ਵਾਰੀ ਸਹਿਜੇ ਹੀ ਵਧੀਆ ਇਸਤੇਮਾਲ ਵੀ ਕਰਦੇ ਹਾਂ ਅਸੀਂ ਉਸ ਨੂੰ ਆਪਣੇ ਮਾਨਸਿਕ ਤਣਾਅ ਨੂੰ ਘੱਟ ਕਰਨ ਦੇ ਲਈ ਆਪਣੇ ਜਜ਼ਬਾਤਾਂ ਨੂੰ ਟੁੰਬਦੇ ਹੋਏ ਕੁਝ ਜਜ਼ਬਾਤ ਸਾਹਮਣੇ ਰੱਖਣ ਦੀ ਕੋਸ਼ਿਸ਼ ਵੀ ਕਰਦੇ ਹਾਂ ਇੱਦਾਂ ਦੇ ਕੁਝ ਗੀਤ ਬਲੈਂਡਡ ਫਾਰਮ ਵਿੱਚ ਹਿੰਦੀ ਫਿਲਮਾਂ ਵਿੱਚ ਵੀ ਪੰਜਾਬੀ ਫਿਲਮਾਂ ਦੇ ਆਏ ਪ੍ਰੋਗਰਾਮ ਦਾ ਆਖਰੀ ਗੀਤ ਹੋਵੇਗਾ ਅਤੇ ਇਸ ਦੇ ਨਾਲ ਹੀ ਤੁਹਾਡਾ ਇੱਥੇ ਸਾਂਝ ਪਾਉਣ ਲਈ ਸ਼ੁਕਰੀਆ ਜਿਹੜੇ ਬਾਅਦ ਵਿੱਚ ਪ੍ਰੋਗਰਾਮ ਨੂੰ ਸੁਣਨਗੇ ਉਹਨਾਂ ਦਾ ਵੀ ਅਗਾਊਂ ਸ਼ੁਕਰੀਆ ਸੁਣਦੇ ਰਹੋ ਗੱਲਾਂ 'ਚ ਗੱਲ 88.6 ਵਿੱਕੀ ਸਿੰਘ